0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 5 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04939799767 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਕੀ ਕੁਝ ਖਾਸ ਚੱਲ ਰਿਹਾ ਹੈ ਜ਼ਿੰਦਗੀ ਵਿੱਚ? ਕੁਝ ਕੀਤਾ ਹੋਵੇ ਨਵਾਂ, ਗਏ ਹੋਵੋ ਕਿਤੇ ਟਰੈਵਲ ਕਰਨ, ਤਾਂ ਦੱਸਿਓ ਜ਼ਰੂਰ। ਫਿਲਹਾਲ ਤੁਹਾਨੂੰ ਮੈਂ ਦੱਸ ਦਿੰਦਾ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਦੱਸਾਂਗੇ ਡਰੱਗ ਲਾਰਡ ਪਾਬਲੋ ਐਸਕੋਬਾਰ ਦੇ ਹਿਪੋਜ਼ ਬਾਰੇ, ਜਿਨ੍ਹਾਂ ਨੂੰ ਬਚਾਉਣ ਲਈ ਅਨੰਤ ਅੰਬਾਨੀ ਆਪਣੇ ਵੰਤਾਰਾ ਲੈ ਕੇ ਜਾਣਾ ਚਾਹੁੰਦੇ ਨੇ। ਫਿਰ ਹਰ ਮੰਗਲਵਾਰ ਦੀ ਤਰ੍ਹਾਂ ਪੇਸ਼ ਕਰਾਂਗੇ ਲਹਿੰਦੇ ਪੰਜਾਬ ਤੋਂ ਤਾਜ਼ਾ ਖਬਰਾਂ ਪਾਕਿਸਤਾਨ ਡਾਇਰੀ ਦੇ ਰੂਪ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਇੱਕ ਖਾਸ ਗੱਲਬਾਤ ਦ ਆਸਟ੍ਰੇਲੀਅਨ ਸੰਗਤ ਨਨਕਾਨਾ ਸਾਹਿਬ ਚੈਰੀਟੇਬਲ ਆਰਗੇਨਾਈਜੇਸ਼ਨ ਦੇ ਮੈਂਬਰ ਸਰਬਜੀਤ ਸਿੰਘ ਜੀ ਦੇ ਨਾਲ, ਜੋ ਦੱਸ ਰਹੇ ਨੇ ਕਿ ਪਾਕਿਸਤਾਨ ਦੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਕਿਆਰਾ ਸਾਹਿਬ ਦੀ ਸੇਵਾ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਆਸਟ੍ਰੇਲੀਆ ਦੀ ਸੰਗਤ ਨੂੰ ਮਿਲੀ ਹੈ। ਇਸ ਬਾਰੇ ਹੋਵੇਗੀ ਚਰਚਾ। ਨਾਲ ਦੀ ਨਾਲ ਸ਼ੋਅ ਦੇ ਵਿੱਚ ਚਲਾਵਾਂਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ, ਕਰ ਦਿਓ ਮੈਸੇਜ 04397997767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 5 ਮਈ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਅਧਿਕਾਰਤ ਕੈਸ਼ ਰੇਟ ਨੂੰ 4.10% ਤੋਂ ਵਧਾ ਕੇ 4.35% ਕਰ ਦਿੱਤਾ ਹੈ, ਜੋ ਕਿ 0.25% ਅੰਕਾਂ ਦਾ ਵਾਧਾ ਹੈ। ਇਹ ਇਸ ਸਾਲ ਰਿਜ਼ਰਵ ਬੈਂਕ ਵੱਲੋਂ ਲਗਾਤਾਰ ਤੀਜੀ ਵਾਰ ਵਧਾਈ ਗਈ ਦਰ ਹੈ, ਜਿਸ ਨਾਲ ਕੈਸ਼ ਰੇਟ 2024 ਦੇ ਪੱਧਰ ਤੇ ਪਹੁੰਚ ਗਿਆ ਹੈ ਅਤੇ ਪਿਛਲੀਆਂ 3 ਕਟੌਤੀਆਂ ਤੋਂ ਮਿਲੀ ਬਜਟ ਅਮਲੀ ਤੌਰ ਤੇ ਹੁਣ ਖਤਮ ਹੋ ਗਈ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਮਾਰਚ ਵਿੱਚ ਮਹਿੰਗਾਈ ਦਰ 4.6% ਤੱਕ ਪਹੁੰਚ ਗਈ, ਜੋ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਇਸ ਵਾਧੇ ਦਾ ਮੁੱਖ ਕਾਰਨ ਮੱਧ ਪੂਰਬ ਵਿੱਚ ਜਾਰੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੱਸਿਆ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਵੀ ਕੈਸ਼ ਰੇਟ ਵਧਾਉਣ ਦੇ ਮੁੱਖ ਕਾਰਨਾਂ ਵਜੋਂ ਮਹਿੰਗਾਈ ਅਤੇ ਮੱਧ ਪੂਰਬ ਦੀ ਜੰਗ ਦਾ ਹਵਾਲਾ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਉੱਤਰੀ ਤੱਟ ਤੇ ਕਿਸ਼ਤੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ 3 ਵਿਅਕਤੀਆਂ ਦੀ ਪਛਾਣ 2 ਸਮੁੰਦਰੀ ਵਲੰਟੀਅਰਾਂ ਅਤੇ 1 ਉਸ ਵਿਅਕਤੀ ਵਜੋਂ ਹੋਈ ਹੈ ਜਿਸ ਨੂੰ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਰੀਨ ਰੈਸਕਿਊ ਨਿਊ ਸਾਊਥ ਵੇਲਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਬਾਲੀਨਾ ਬਾਰ ਵਿਖੇ ਮੁਸੀਬਤ ਵਿੱਚ ਫਸੀ 1 ਯਾਰਡ ਦੀ ਮਦਦ ਲਈ 6 ਮੈਂਬਰੀ ਵਲੰਟੀਅਰ ਟੀਮ ਭੇਜੀ ਸੀ। ਮੌਸਮੀ ਹਾਲਾਤ ਕਾਫ਼ੀ ਮੁਸ਼ਕਲ ਸਾਬਤ ਹੋਏ, ਜਿੱਥੇ 2.5 ਮੀਟਰ ਉੱਚੀਆਂ ਲਹਿਰਾਂ ਅਤੇ ਤੇਜ਼ ਹਵਾਵਾਂ ਕਾਰਨ ਉਹਨਾਂ ਦੀ ਰੈਸਕਿਊ ਕਿਸ਼ਤੀ ਪਲਟ ਗਈ। ਟੀਮ ਦੇ 4 ਮੈਂਬਰ ਸੁਰੱਖਿਅਤ ਤੱਟ ਤੇ ਵਾਪਸ ਪਹੁੰਚਣ ਵਿੱਚ ਕਾਮਯਾਬ ਰਹੇ ਨੇ। NDIS ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਪ੍ਰੋਗਰਾਮ ਦੀ ਵੱਧਦੀ ਲਾਗਤ ਨੂੰ ਕਾਬੂ ਕਰਨ ਲਈ ਐਲਾਨੇ ਗਏ ਸੁਧਾਰਾਂ ਤਹਿਤ ਆਦਿਵਾਸੀ ਭਾਗੀਦਾਰਾਂ ਨੂੰ NDIS ਤੋਂ ਬਾਹਰ ਕਰਨ ਤੋਂ ਪਹਿਲਾਂ ਉਹਨਾਂ ਦੀ ਸੱਭਿਆਚਾਰਕ ਸੁਰੱਖਿਆ ਤੇ ਕੰਮ ਕੀਤਾ ਜਾ ਰਿਹਾ ਹੈ। ਫਸਟ ਪੀਪਲਜ਼ ਡਿਸੇਬਿਲਟੀ ਨੈਟਵਰਕ ਆਸਟ੍ਰੇਲੀਆ ਨੇ ਮੰਗ ਕੀਤੀ ਕਿ ਸੁਧਾਰਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੱਭਿਆਚਾਰਕ ਤੌਰ ਤੇ ਸੁਰੱਖਿਅਤ ਅਤੇ ਢੁੱਕਵੇਂ ਵਿਕਲਪ ਮੌਜੂਦ ਹੋਣੇ ਚਾਹੀਦੇ ਨੇ। ਖਰਚਿਆਂ ਦੇ ਵਾਧੇ ਨੂੰ ਰੋਕਣ ਲਈ ਬਣਾਏ ਗਏ ਨਵੇਂ ਬਦਲਾਅ ਤਹਿਤ ਲਗਭਗ 1,60,000 ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚੋਂ ਹਟਾਏ ਜਾਣ ਦੀ ਸੰਭਾਵਨਾ ਹੈ। ਸ਼੍ਰੀ ਬਟਲਰ ਨੇ SBS ਨੂੰ ਦੱਸਿਆ ਕਿ ਇਹ ਯਕੀਨੀ ਬਣਾਉਣ ਲਈ ਇੱਕ ਸਲਾਹਕਾਰ ਸਮੂਹ ਯਾਨੀ ਐਡਵਾਈਜ਼ਰੀ ਗਰੁੱਪ ਬਣਾਇਆ ਜਾਵੇਗਾ ਕਿ ਫਸਟ ਨੇਸ਼ਨਸ ਰਣਨੀਤੀ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
1: With First Nations communities, there's not just the cultural needs that we need to have front of mind. There's also, frankly, whether or not there's a market in some of the remote and very remote communities in Australia to provide a service that a participant is entitled to. So again, we've got a really strong engagement with First Nations communities. We've had hundreds of sessions with them over the last little while to develop a First Nations strategy, which will feed into this reform process.
0: ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਸਟ੍ਰੇਟ ਆਫ ਹਾਰਮੋਜ਼ ਵਿੱਚ ਇੱਕ ਜਹਾਜ਼ ਦੇ ਕਪਤਾਨ ਦਾ ਕਹਿਣਾ ਹੈ ਕਿ ਖੇਤਰ ਵਿੱਚ ਵਪਾਰਕ ਜਹਾਜ਼ਾਂ ਤੇ ਹੋ ਰਹੇ ਤਾਜ਼ਾ ਹਮਲਿਆਂ ਦੀਆਂ ਰਿਪੋਰਟਾਂ ਕਾਫ਼ੀ ਪਰੇਸ਼ਾਨ ਕਰਨ ਵਾਲੀਆਂ ਨੇ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਉਸਨੇ ਈਰਾਨ ਦੀਆਂ 6 ਛੋਟੀਆਂ ਕਿਸ਼ਤੀਆਂ ਨੂੰ ਡਬੋਇਆ ਜੋ ਵਪਾਰਕ ਜਹਾਜ਼ਾਂ ਦੇ ਰਾਹ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਹ ਕਾਰਵਾਈ ਹਾਰਮੋਜ਼ ਦੀ ਖਾੜੀ ਨੂੰ ਖੋਲ੍ਹਣ ਦੇ ਆਪਰੇਸ਼ਨ ਦੌਰਾਨ ਕੀਤੀ ਗਈ, ਹਾਲਾਂਕਿ ਈਰਾਨ ਨੇ ਇਹਨਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਰਮਨ ਕਪੂਰ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਜਿਸ ਜਹਾਜ਼ ਉੱਤੇ ਉਹ ਸਵਾਰ ਹਨ ਉਹ ਫਰਵਰੀ ਵਿੱਚ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਖਾੜੀ ਵਿੱਚ ਹੀ ਖੜਾ ਹੈ। ਉਹਨਾਂ ਕਿਹਾ ਕਿ ਜਹਾਜ਼ਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਮਿਲਣ ਦੇ ਕੋਈ ਹੱਲ ਨਾ ਨਿਕਲਣ ਕਾਰਨ ਉਹਨਾਂ ਦੇ ਚਾਲਕ ਦਲ ਦਾ ਮਨੋਬਲ ਇੱਕ ਵਾਰ ਫਿਰ ਡਿੱਗ ਰਿਹਾ ਹੈ।
2: We are total 24 crew member on board and we are stuck here ever since the war started on 28 February. And the situation has been, various ups and downs are there ever since the war started. So, ever since there was a ceasefire announced, the situation was pretty normal. No attacks were there. But past few days, it's been choppy again, you know.
0: ਉੱਧਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਦਾ ਕਹਿਣਾ ਹੈ ਕਿ ਹਾਰਮੂਜ਼ ਦੀ ਖਾੜੀ ਦੇ ਵਿੱਚ ਹੋਏ ਹਮਲੇ ਇਹ ਸਾਬਤ ਕਰਦੇ ਨੇ ਕਿ ਇਸ ਸੰਕਟ ਦਾ ਕੋਈ ਫੌਜੀ ਹੱਲ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਅਮਰੀਕੀ ਜਲ ਸੈਨਾ ਦੇ ਉਸ ਆਪਰੇਸ਼ਨ ਦੀ ਆਲੋਚਨਾ ਕੀਤੀ ਜਿਸ ਤਹਿਤ ਵਪਾਰੀ ਅਤੇ ਤੇਲ ਟੈਂਕਰ ਜਹਾਜ਼ਾਂ ਨੂੰ ਹਾਰਮੂਜ਼ ਦੀ ਖਾੜੀ ਵਿੱਚੋਂ ਲੰਘਾਇਆ ਜਾ ਰਿਹਾ ਹੈ। ਉਹਨਾਂ ਨੇ ਇਸ ਆਪਰੇਸ਼ਨ ਨੂੰ ਮਿਸਟਰ ਟਰੰਪ ਵੱਲੋਂ ਦਿੱਤੇ ਨਾਮ ਪ੍ਰੋਜੈਕਟ ਫਰੀਡਮ ਦੀ ਬਜਾਏ ਪ੍ਰੋਜੈਕਟ ਡੈਡਲੌਕ ਦੱਸਿਆ ਹੈ। ਅਤੇ ਆਖਰੀ ਖਬਰ ਪੰਜਾਬ ਤੋਂ। ਪੱਛਮੀ ਬੰਗਾਲ ਸਮੇਤ ਹੋਰ ਕਈ ਰਾਜਾਂ ਦੇ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣ ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਭਾਜਪਾ ਦੇ ਸ਼ੇਖ ਚਿੱਲੀ ਦੇ ਸੁਪਨਿਆਂ ਵਾਂਗ ਨੇ। ਕੱਲ੍ਹ ਕਾਲੇਵਾਲ ਦੇ ਵਿੱਚ ਸਮਾਗਮ ਤੋਂ ਬਾਅਦ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਪੱਛਮੀ ਬੰਗਾਲ ਸਮੇਤ ਹੋਰਨਾਂ ਰਾਜਾਂ ਦੇ ਆਏ ਨਤੀਜਿਆਂ ਦਾ ਅਸਰ ਪੰਜਾਬ ਤੇ ਨਹੀਂ ਪਵੇਗਾ, ਕਿਉਂਕਿ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਜਾਗਰੂਕ, ਸਿਆਣੇ ਅਤੇ ਝਾਂਸਿਆਂ ਵਿੱਚ ਨਾ ਆਉਣ ਵਾਲੇ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਹੱਥਕੰਡੇ ਅਪਣਾ ਕੇ ਭਾਜਪਾ ਨੇ ਪੱਛਮੀ ਬੰਗਾਲ ਅਤੇ ਹੋਰਨਾਂ ਰਾਜਾਂ ਦੀ ਸੱਤਾ ਹਥਿਆਈ ਹੈ, ਉਹ ਹੱਥਕੰਡੇ ਪੰਜਾਬ ਵਿੱਚ ਨਹੀਂ ਚੱਲਣਗੇ। ਪੰਜਾਬੀ ਜਿੱਥੇ ਖੜ੍ਹਦੇ ਨੇ ਅੜ ਕੇ ਖੜ੍ਹਦੇ ਨੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਉੱਧਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਦੇ ਵਿੱਚ ਭਾਜਪਾ ਵਰਕਰਾਂ ਨਾਲ ਖੁਸ਼ੀ ਮਨਾਉਂਦਿਆਂ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਭਾਜਪਾ ਪੰਜਾਬ ਵਿੱਚ ਵੀ ਸਰਕਾਰ ਬਣਾਏਗੀ। ਸ਼੍ਰੀ ਜਾਖੜ ਨੇ ਕਿਹਾ ਕਿ ਜੇ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਆ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਵੀ आवेगी। बंगाल दे विच अमन कानून की माड़ी हालत सी, बेरोजगारी नशे और गैंगस्टरवाद सिखर ते सी। पंजाब दे विच भी हालात सुखावे नहीं ने। उन्हें कहा कि आप सरकार हर पद्धर ते फेल साबित हुई है और कांग्रेस का ना सिर्फ पंजाब सगों देश भर विचों ही सफाया हो चुका है। फिलहाल अज के खबरनामे विच इन्ना ही। होर जानकारी अते खबरां लई जुड़े रहो SBS पंजाबी दे नाल। सो खबरों तो बाद एक बार फिर तो स्वागत SBS पंजाबी रेडियो प्रोग्राम दे विच। मैं हाँ पुनीत ढींगरा। सो की हाल चाल ने तुहाडे, मैनु कर दिओ मैसेज अपने नाम दे नाल 0439-799-767 ते दस्सिओ फिर किवें चल रहा है तुहाडा कामकार, की कुछ खास किया लंघे वीकेंड अते अज दा दिन किवें लंघ रहा जदों RBI दी अपडेट आ चुकी है कि इंट्रस्ट रेट कैश रेट विच वाधा कर दिता गया। किन्ना कसर होएगा लगता है तुहानूं तुहाडे उत्ते इस डिसीजन दा, ये भी दस्यो जरूर। और स्पोर्ट्स अपडेट की गल करिए AFL दे विच सिडनी अते फ्रीमेंटल दीआं टीमां 7-7 मैच जित के टेबल ते टॉप ते बनिया हुई ने। तुहाडी कोई होवे फेवरेट टीम अते वेखदे हो AFL, IPL ही चेता आउंदा क्योंकि क्रिकेट तां रगा रगा च वसी है। सो वेखदे हो AFL तां दस्सिओ किहड़ी फेवरेट टीम है तुहाडी। क्रिकेट की गल कर लिए तां विंटेज रोहित शर्मा वापस आ गए ने अते कल राती रोहित शर्मा ने 6 चौके अते 7 छक्के लगाउंदे होए बना दित्ते 84 स्कोर अते जित गई मुंबई इंडियनस। हुण वेखदे हां कि चेन्नई किंग्स दे स्टार अते लैजेंड महेंद्र सिंह धोनी कदों खेडण वापस आउणगे, क्योंकि अज राती मुकाबला है चेन्नई दा दिल्ली दे नाल। उधर साड़ी पंजाब दी टीम नूं किहदी नज़र लग गई है, की पता साड़ी ना लग गई होवे। पंजाब किंग्स दी टीम लगातार 2 मैच हार गई है, पर फिर भी अजे भी टॉप दे उत्ते बनी हुई है पॉइंट्स टेबल दे उत्ते। सो की लगदा करेगी वापसी साड़ी पंजाबियां दी टीम या फिर नहीं, ये भी तुसी जरूर जरूर दस सकदे हो, नंबर तुहाडे कोल है। इधर गगन जी का मैसेज आ चुका, कह रहे ने सति श्री अकाल पुनीत भाजी, की हाल चाल ने। कह रहे ने अरमान सिंह बाट नू साडे बेटे नू कहिंदे ने बर्थडे विश करो, उहदा 8वां बर्थडे है जी। बिल्कुल जी, साडी सारी टीम वल्लों, साडे सारे पंजाबी परिवार वल्लों, SBS वल्लों तुहाडे बेटे अरमान सिंह बाट दे 8वें जन्मदिन दीआं बहुत बहुत वधाइयां जी। इदां ही खुश रहो अते जिंदगी विच बहुत बहुत सोहणियां अचीवमेंट्स रब तुहानू अते तुहाडे बेटे नू दिंदा रहे। बहुत बहुत शुक्रिया ए मैसेज करन लई। सो इधर अगे वधदे हां, ड्रग लॉर्ड पाब्लो एस्कोबार दे हिप्पोस दे नाल जुड़ी गलबात करदे हां, जिन्हां नू बचाउण दे लई अनंत अंबानी वंतारा लैके जाना चाहुंदे ने। की है पूरी चर्चा, आओ सुणदे हां।
3: तुसी हो SBS पंजाबी दे नाल।
4: दोस्तों, कोलंबिया विच मशहूर मरहूम ड्रग डीलर पैबलो एस्कोबार नाल जुड़े हिप्पोस की वधदी गिनती वातावरण अते लोकां लई चिंता बनी हुई है। उत्थों की सरकार यूथनेसिया वर्गे कदमों उत्ते विचार करी है, जबकि भारतीय अरबपति अनंत अंबानी वालों हिप्पोस नूं भारत लिजाण की पेशकश ने इस मामले नूं नवा मोड़ दे दित्ता है। लो जानते हैं इस बारे होर जानकारी। कोलंबिया एक विलक्षण समस्या का सामना कर रहा है। वह हिप्पोस की वधदी गिणती नाल की करे जो मूल तौर पर पैबलो एस्कोबार नाल जुड़े हुए हैं। मशहूर मरहूम ड्रग लॉर्ड ने यह जानवर अपने देश विच लिया के अपने एक निजी जायदाद उत्ते चिड़ियाघर विच रखे हुए सन। 1980 के दहाके विच पैबलो एस्कोबार ने दक्षणी अमरीकी देश कोलंबिया विच एक निर्दयी ड्रग लॉर्ड वजो अपनी पछाण बनाई। वह आखिरकार 1993 विच मारिया गया सी।
5: Drug king who was for years one of the world's most wanted men was gunned down today by Colombian police in the Colombian city of Medellin.
4: ਅੱਜ ਵੀ ਕੋਲੰਬੀਆ ਉਸ ਦੀ ਵਿਰਾਸਤ ਨਾਲ ਜੂਝ ਰਿਹਾ ਹੈ। ਇਹ ਸਿਰਫ ਰਾਜਨੀਤਿਕ ਹਿੰਸਾ ਤੱਕ ਸੀਮਤ ਨਹੀਂ, ਇਹ ਵਾਤਾਵਰਣ ਉੱਤੇ ਵੀ ਅਸਰ ਪਾ ਰਿਹਾ ਹੈ। ਐਸਕੋਬਾਰ ਨੇ ਆਪਣੇ ਸ਼ਕਤੀ ਦੇ ਚਰਮ ਤੇ 4 ਹਿਪੋ ਕੋਲੰਬੀਆ ਲਿਆਂਦੇ ਅਤੇ ਆਪਣੇ ਨਿੱਜੀ ਚਿੜੀਆਘਰ ਵਿੱਚ ਰੱਖੇ। ਕੋਲੰਬੀਆ ਦੇ ਟ੍ਰੋਪੀਕਲ ਵੈਟਨਰੀ ਡਾਕਟਰ ਕਾਰਲੋਸ ਵਾਡਰਾਮਾ ਨੇ BBC ਨੂੰ ਦੱਸਿਆ ਕਿ ਉਸ ਤੋਂ ਬਾਅਦ ਇਹਨਾਂ ਦੀ ਗਿਣਤੀ ਬਿਨਾਂ ਕਿਸੇ ਕੰਟਰੋਲ ਦੇ ਵੱਧਦੀ ਰਹੀ ਹੈ ਅਤੇ ਹੁਣ ਇਹ ਵਾਤਾਵਰਣ ਲਈ ਵੱਡੀ ਸਮੱਸਿਆ ਬਣ ਗਏ ਹਨ। ਕੋਲੰਬੀਆ ਨੇ ਕੁਝ ਮਹੀਨੇ ਪਹਿਲਾਂ 8 ਦੇਸ਼ਾਂ ਜਿਵੇਂ ਕਿ ਇੰਡੀਆ, ਮੈਕਸੀਕੋ, ਫਿਲੀਪੀਨਸ, ਐਕਵਾਡੋਰ, ਪੀਰੂ ਅਤੇ ਸਾਊਥ ਅਫਰੀਕਾ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਤਾਂ ਜੋ ਕੁਝ ਹਿਪੋਜ਼ ਨੂੰ ਉਹਨਾਂ ਦੇਸ਼ਾਂ ਦੇ ਜ਼ੂ ਜਾਂ ਸੈਂਕਚਰੀ ਵਿੱਚ ਭੇਜਿਆ ਜਾ ਸਕੇ, ਪਰ ਲੋੜੀਂਦੀਆਂ ਮਨਜ਼ੂਰੀਆਂ ਅਜੇ ਤੱਕ ਨਹੀਂ ਮਿਲੀਆਂ ਅਤੇ ਕੁਝ ਸੰਸਥਾਵਾਂ ਦੀ ਦਿਲਚਸਪੀ ਵੀ ਘੱਟ ਗਈ ਹੈ ਕਿਉਂਕਿ ਅੰਦਰੂਨੀ ਪ੍ਰਜਨਨ, ਜਿਸ ਨੂੰ ਇਨਬਰੀਡਿੰਗ ਕਹਿੰਦੇ ਹਨ, ਇਸ ਕਾਰਨ ਇਹਨਾਂ ਹਿਪੋਜ਼ ਵਿੱਚ ਜੈਨੇਟਿਕ ਖਾਮੀਆਂ ਆ ਗਈਆਂ ਹਨ। ਐਨਵਾਇਰਨਮੈਂਟ ਮਿਨਿਸਟਰ ਆਇਰੀਨ ਵੈਲਿਸ ਦੇ ਮੁਤਾਬਕ ਸਰਕਾਰ ਹੁਣ ਤੁਰੰਤ ਕਾਰਵਾਈ ਕਰਨਾ ਚਾਹੁੰਦੀ ਹੈ।
6: En este momento, el día de hoy,
7: we are issuing a euthanasia protocol so that the environmental authorities, which are directly responsible for carrying out these actions, can implement them with the support of institutes that also back from a scientific perspective that this is a necessary action to reduce the population. Without that action, it is impossible to control the population, and as we saw in the estimates, by 2030 we would have at least 500 hippos affecting our ecosystems and harming our native species, such as manatees and river turtles.
4: Hippos nu euthanize karan de faisle ne desh nu vand ditta hai ate kuj ajeeb peshkashan vi samne aaiyan han. इस ऐलान तो बाद एक भारतीय अरबपति के पुत्र ने पेशकश की है कि वह 80 के करीब हिपोज़ को इंडिया के गुजरात में अपने निजी एस्टेट उत्ते ले जाने लिए तैयार है। अनंत अंबानी, जो कि एशिया के सब तो अमीर व्यक्ति मुकेश अंबानी के पुत्र हैं, कहते हैं कि वह अपने निजी चिड़ियाघर में इन जानवरों की देखभाल कर सकते हैं। कोलंबिया में सैनेटर एंड्रिया पेडिला इस कार्रवाई के खिलाफ हैं।
8: This is a legacy left to us by a drug trafficker, hitman and murderer. So how can it be that we're going to close this chapter in the same way?
4: ਪਰ ਕੋਲੰਬੀਆ ਦੀ ਸਰਕਾਰ ਲਈ ਜਿਸ ਨੇ ਸਾਲਾਂ ਤੋਂ ਇਸ ਨੁਕਸਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੋਈ ਵੀ ਆਸਾਨ ਹੱਲ ਸਾਹਮਣੇ ਨਹੀਂ ਹੈ। ਆਮ ਲੋਕਾਂ ਲਈ ਇਹ ਆਰਥਿਕ ਜੀਵਨ ਜੀਵਿਕਾ ਦਾ ਮਾਮਲਾ ਵੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹਿਪੋਜ਼ ਦੀ ਮੌਜੂਦਗੀ ਉਹਨਾਂ ਦੀ ਰੋਜ਼ੀ ਰੋਟੀ ਉੱਤੇ ਅਸਰ ਪਾ ਰਹੀ ਹੈ, ਜਦਕਿ ਕੁਝ ਲੋਕ ਇਸ ਨੂੰ ਟੂਰਿਜ਼ਮ ਲਈ ਵਰਤਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਹਫ਼ਤੇ ਵਿੱਚ ਕਈ ਵਾਰ ਕਿਸ਼ਤੀਆਂ ਵਿੱਚ ਸਥਾਨਕ ਅਤੇ ਵਿਦੇਸ਼ੀ ਸੈਲਾਨੀ ਦਰਿਆ ਦੇ ਕਿਨਾਰੇ ਉੱਤੇ ਆਉਂਦੇ ਹਨ ਅਤੇ ਪਾਣੀ ਵਿੱਚ ਹਿਪੋਜ਼ ਦੀ ਝਲਕ ਦੇਖਣ ਦੀ ਉਡੀਕ ਕਰਦੇ ਹਨ, ਪਰ ਕਈ ਵਾਰ ਇਹ ਤਜਰਬਾ ਖ਼ਤਰਨਾਕ ਵੀ ਬਣ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਹਿਪੋਜ਼ ਅੱਧ ਜਲਚਰ ਜਾਨਵਰ ਹਨ ਜੋ ਪਾਣੀ ਵਿੱਚ ਲਗਭਗ 8 ਕਿਲੋਮੀਟਰ ਪ੍ਰਤੀ ਘੰਟਾ ਅਤੇ ਧਰਤੀ ਉੱਤੇ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦੇ ਹਨ। ਮੈਗਡੇਲੀਨਾ ਰਿਵਰ ਦੇ ਮਛੇਰੇ ਵਿਲਿੰਗਟਨ ਸੈਂਕਚਿਸ ਨੇ ਕਿਹਾ ਹੈ ਕਿ ਇਹ ਜੋਖਮ ਲੈਣ ਵਾਲੀ ਗੱਲ ਨਹੀਂ ਹੈ।
9: Seeing those hippos is really tough because we were out there on Saturday and the hippo stood up and swung its jaws wide. If it grabs you, it'll tear you apart. So you understand that animal is very dangerous. We stopped fishing because we saw it.
4: ਦੋਸਤੋ, ਇਹ ਜਾਣਕਾਰੀ SBS ਨਿਊਜ਼ ਦੀ ਡੈਬਰਾ ਗੁਰਾਕੇ ਵੱਲੋਂ ਤਿਆਰ ਕੀਤੀ ਗਈ ਸੀ, ਜਿਸ ਨੂੰ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਂਦਾ MP ਸਿੰਘ ਨੇ। ਦਿਓ ਇਜਾਜ਼ਤ, ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਵਿੱਚ। ਸੁਣਦੇ ਰਹੋ SBS ਪੰਜਾਬੀ।
0: ਸਵਾਸ ਕਰਦੇ ਹਾਂ ਕਿ ਜਾਣਕਾਰੀ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ, ਰਮਨ ਸਿੰਘ ਜੀ ਦਾ ਕਹਿ ਰਹੇ ਨੇ, ਹੈਲੋ ਐਂਡ ਸਤਿ ਸ਼੍ਰੀ ਅਕਾਲ ਪੁਨੀਤ ਜੀ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣਨ ਦੇ ਲਈ ਅਸੀਂ ਆ ਗਏ ਹਾਂ। ਹਾਂ, ਹਾਜ਼ਰੀ ਥੋੜ੍ਹੀ ਲਾ ਦਿਓ ਸਾਡੀ ਵੀ, ਬਿਲਕੁਲ ਜੀ ਬਿਲਕੁਲ, ਹਾਜ਼ਰੀ ਤੁਹਾਡੀ ਵੀ ਲਗਾ ਲੈਂਦੇ ਹਾਂ ਜੀ। ਇੱਧਰ ਸਿਮਰਨ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸਿਡਨੀ ਤੋਂ ਪੱਟੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ RBI ਨੇ ਜੋ ਕੈਸ਼ ਰੇਟ ਦੇ ਵਿੱਚ ਵਾਧਾ ਕਰ ਦਿੱਤਾ, ਇੰਟਰਸਟ ਰੇਟ ਵਧਣਗੇ, ਸੋ ਕਿੰਨਾ ਕੁ ਅਸਰ ਪਵੇਗਾ ਤੁਹਾਡੇ 'ਤੇ, ਇਹ ਵੀ ਦੱਸਿਓ ਜ਼ਰੂਰ। ਮੈਸੇਜ ਕਰ ਸਕਦੇ ਹੋ 0439-799-767 'ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ।
10: All across America, Spectrum Business is helping small businesses do more within their budget. Like in Rochester, we're at this computer coding class where fiber-powered internet keeps ideas flowing free forever. And in Austin, our fast, reliable internet lets this gym stream classes all day.
11: One more, let's go.
10: Free forever. Get Business Internet Advantage free forever when you get 4 mobile lines. Visit spectrum.com/freeforlife to find out how. Spectrum Business. Spectrum Internet is powered by fiber and connected to the premises by coaxial lines. Restrictions apply. Services not available in all areas.
12: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
11: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
13: I'm here on the job site with Dale, who's a framing contractor.
14: Hey, good morning.
13: Dale traded up to Geico Commercial Auto Insurance for all his business vehicles. We're here where he needs us most.
14: Yep, they sure are.
13: We make it easy for him to save on all his insurance needs, all in one place, with coverage that fits his business and bottom line. Oh, I shouldn't have looked down.
14: It's all right.
13: We're so far up here.
14: Look at me. Take a deep breath.
13: Oh, I'm good. So good.
15: Get a commercial auto insurance quote today at geico.com and see how much you could save. It feels good to Geico.
0: ਬ੍ਰੇਕ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਰਿੰਗਰਾ। ਫਿਲਹਾਲ ਸਮਾਂ ਹੋ ਚੁੱਕਾ ਹੈ ਲਹਿੰਦੇ ਪੰਜਾਬ ਦੀਆਂ ਤਾਜ਼ਾ ਖਬਰਾਂ ਜਾਣਨ ਦਾ। ਆਓ ਚੱਲਦੇ ਹਾਂ, ਦੇਖਦੇ ਹਾਂ ਕਿ ਮਸੂਦ ਮੱਲੀ ਜੀ ਕੀ ਲੈ ਕੇ ਆਏ ਨੇ, ਫਿਰ ਆ ਕੇ ਪੜ੍ਹਦੇ ਹਾਂ ਜੀ ਤੁਹਾਡੇ ਸੁਨੇ ਹੈ।
16: ਸੂਬੇ ਖੈਬਰ ਪਖਤੂਨਖਾਨ ਦੇ ਇਲਾਕੇ ਵਜ਼ੀਰਿਸਤਾਨ 'ਚ ਆਪ ਮਾਰੂ ਧਾੜਾ, 4 ਹਲਾਕਤਾਂ, 14 ਫੱਟੜ। ਈਰਾਨ ਦੀਆਂ ਸ਼ਰਤਾਂ ਦੇ ਜਵਾਬ 'ਚ ਅਮਰੀਕਾ ਦੀਆਂ ਪਾਕਿਸਤਾਨ ਰਾਹੀਂ ਈਰਾਨ ਤੱਕ ਸ਼ਰਤਾਂ ਅਪੜਾ ਦਿੱਤੀਆਂ ਗਈਆਂ। ਭਾਰਤੀ ਧਮਕੀ ਤੋਂ ਬਾਅਦ ਪਾਕਿਸਤਾਨ ਨੇ ਚਾਈਨਾ ਤੋਂ ਮਾਡਰਨ ਅਤੇ ਲੇਟੈਸਟ ਆਪ ਦੋਜ਼ਾਂ ਖਰੀਦ ਲਈਆਂ। ਸਾਡੀ ਸਰਕਾਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਨਾ ਦੀ ਕੋਈ ਗੱਲਬਾਤ ਹੋ ਰਹੀ ਹੈ ਅਤੇ ਨਾ ਡੀਲ। ਪਾਕਿਸਤਾਨ ਤਹਿਰੀਕ ਇਨਸਾਫ਼ ਵਨ ਕਾਨਸਟੀਟਿਊਸ਼ਨ ਐਵਨਿਊ ਦਾ ਫੈਸਲਾ ਇਸਲਾਮਾਬਾਦ ਹਾਈ ਕੋਰਟ ਵੱਲੋਂ CDA ਦੇ ਹੱਕ 'ਚ ਆ ਗਿਆ। ਇਹ SBS ਪੰਜਾਬੀ ਹੈ, ਲਹਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨ ਦੇ ਪਹਾੜੀ ਸੂਬੇ ਖੈਬਰ ਪਖਤੂਨਖਾਨ ਦੀ ਵਜ਼ੀਰਿਸਤਾਨ ਏਜੰਸੀ ਦੇ ਇਲਾਕੇ ਆਜ਼ਮ ਵਰਕਸ 'ਚ ਕੱਲ੍ਹ ਇੱਕ ਸਿਕਿਉਰਿਟੀ ਚੈੱਕ ਪੋਸਟ ਦੇ ਉੱਤੇ ਆਪ ਮਾਰੂ ਧਾੜਾ ਹੋਇਆ ਹੈ। ਇਸ ਆਪ ਮਾਰੂ ਧਾੜੇ 'ਚ ਹੁਣ ਤੱਕ 4 ਹਲਾਕਤਾਂ ਸਮੇਤ 14 ਤੋਂ ਵੱਧ ਲੋਕਾਂ ਦੇ ਫੱਟੜ ਹੋਣ ਦੀ ਇਤਲਾਹ ਹੈ। ਪਾਕਿਸਤਾਨ ਤੋਂ ਸਰਕਾਰੀ ਜ਼ਰੀਆ ਨੇ ਤਸਦੀਕ ਕਰਦਿਆਂ ਆਖਿਆ ਕਿ ਇਹ ਆਪ ਮਾਰੂ ਧਾੜਾ ਹੀ ਸੀਗਾ ਜਿਹਦੇ 'ਚ ਅਤਗਰਦਾਂ ਨੇ ਬਾਰੂਦ ਦੇ ਨਾਲ ਭਰੀ ਗੱਡੀ ਨੂੰ ਚੈੱਕ ਪੋਸਟ ਦੇ ਲਾਗੇ ਲਿਆ ਕੇ ਉਡਾ ਦਿੱਤਾ। ਇਸ ਬਾਰੂਦ ਦੇ ਨਾਲ ਭਰੀ ਗੱਡੀ ਦਾ ਟਾਰਗੇਟ ਕੁਝ ਹੋਰ ਸੀ, ਪਰ ਸਖ਼ਤ ਚੈਕਿੰਗ ਕਾਰਨ ਪਹਿਲਾਂ ਹੀ ਇਹਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ। ਇਹਦਾ ਵੱਡੀ ਤਬਾਹੀ ਬਚ ਗਈ। ਇਸ ਆਪ ਮਾਰੂ ਧਾੜੇ ਦੀ ਜ਼ਿੰਮੇਵਾਰੀ ਹਜੇ ਤੱਕ ਨਾ ਦੇ ਕਿਸੇ ਅਤਗਰਦ ਗਰੁੱਪ ਤੇ ਤਨਜ਼ੀਮ ਨੇ ਕਬੂਲੀ ਏ, ਪਰ ਪਾਕਿਸਤਾਨ 'ਚ ਸਰਕਾਰੀ ਪੱਧਰ ਤੇ ਇਸ ਹਮਲੇ ਦੇ ਵਿੱਚ ਅਫਗਾਨਿਸਤਾਨ 'ਚ ਲੁਕੇ ਲੜਾਕੂ ਗਰੁੱਪਾਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਅਮਰੀਕਾ ਵੱਲੋਂ ਆਬਨਾਏ ਹਰਮਜ਼ ਖੋਲਣ ਸਮੇਤ ਈਰਾਨ ਦੀਆਂ ਸਮੁੰਦਰੀ ਹੱਦਾਂ ਦੇ ਇਸ ਬਿਆਨ ਮਗਰੋਂ ਈਰਾਨ ਵੱਲੋਂ UAE ਦੇ ਉੱਤੇ ਕੀਤੇ ਗਏ ਤਾਜ਼ਾ ਮਿਜ਼ਾਈਲ ਹਮਲਿਆਂ ਵਿਚਕਾਰ ਪਾਕਿਸਤਾਨ ਨੇ ਆਖਿਆ ਆ ਕਿ ਅਸੀਂ ਦੋਵੇਂ ਮੁਲਕਾਂ ਨੂੰ ਮੇਜ਼ 'ਤੇ ਲਿਆਉਣ ਦੇ ਯਤਨ ਕਰ ਰਹੇ ਹਾਂ। ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਈਰਾਨ ਵੱਲੋਂ 14 ਸ਼ਰਤਾਂ ਪਾਕਿਸਤਾਨ ਰਾਹੀਂ ਅਮਰੀਕਾ ਅਪਣਾਈਆਂ ਗਈਆਂ ਅਤੇ ਅਮਰੀਕਾ ਵੱਲੋਂ ਜਵਾਬ ਦੇ ਵਿੱਚ ਸ਼ਰਤਾਂ ਪਾਕਿਸਤਾਨ ਰਾਹੀਂ ਈਰਾਨ ਤੱਕ ਅਪਣਾਈਆਂ ਗਈਆਂ ਨੇ। ਇਸ ਬਾਰੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਪਿਛਲੇ ਹਫ਼ਤੇ ਦਿੱਤੇ ਇੱਕ ਬਿਆਨ 'ਚ ਆਖਿਆ ਸੀ।
17: ਇਹ ਜੋ ਸੀਜ਼ ਫਾਇਰ ਹੈ ਇਸ ਦੌਰਾਨ ਈਰਾਨ ਸੇ ਅਬਾਸ ਰਾਕਚੀ ਜੋ ਫੋਰਨ ਮਿਨਿਸਟਰ ਈਰਾਨ ਕੇ ਵੋ ਤਸ਼ਰੀਫ ਲਾਏ, ਮੈਂ ਵੀ ਉਨਸੇ ਯਹਾਂ ਪਰ ਮਿਲਾ ਇਸਲਾਮਾਬਾਦ, 2 ਘੰਟੇ ਕੀ ਨਿਸ਼ਸਤ ਹੋਈ, ਉਸਮੇ ਬੜੀ ਸਹਿਰਾਸਲ ਗੁਫ਼ਤਗੂ ਹੋਈ। ਉਸਕੇ ਬਾਅਦ ਫਿਰ ਵੋ ਓਮਾਨ ਗਏ, ਓਮਾਨ 'ਚ ਵਾਪਸ ਪਾਕਿਸਤਾਨ ਆਏ, ਔਰ ਪਾਕਿਸਤਾਨ 'ਚ ਵੋ ਰੂਸ ਗਏ। ਰੂਸ ਜਾਣੇ ਸੇ ਪਹਿਲੇ ਮੇਰੀ ਉਨਸੇ ਫੋਨ ਪੇ ਬਾਤ ਹੋਈ, ਤੋ ਮੁਝੇ ਉਨ੍ਹੋਂਨੇ ਯਕੀਨ ਦਿਲਾਇਆ ਕਿ ਹਮਾਰੀ ਪੂਰੀ ਇਖਲਾਸ ਕੇ ਸਾਥ ਮੀਟਿੰਗਸ ਹੋਈ ਹੈ। ਮੈਂ ਆਪਕੋ ਯਕੀਨ ਦਿਲਾਤਾ ਹੂੰ ਕਿ ਮੈਂ ਆਪਣੀ ਕਿਆਦਤ 'ਚ ਮਸ਼ਵਰਾ ਕਰਨੇ ਕੇ ਬਾਅਦ ਇਨਸ਼ਾਅੱਲਾ ਜਲਦ ਜਲਦ ਆਪਕੋ ਜਵਾਬ ਦੇਂਗੇ।
16: ਇਹ ਸਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਜਦਕਿ ਕੁਝ ਅਮਰੀਕੀ ਸਰਕਾਰੀ ਜ਼ਿੰਮੇਦਾਰਾਂ ਦਾ ਗੱਲਾਂ 'ਚ ਇਹ ਆਖਣਾ ਹੈ ਕਿ ਪਾਕਿਸਤਾਨ ਈਰਾਨ ਦੇ ਨਾਲ ਗੱਲਬਾਤ ਵਾਸਤੇ ਅਮਰੀਕਾ ਦੇ ਉੱਤੇ ਦਬਾਅ ਪਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਕਿ ਅਮਰੀਕਾ ਪਾਕਿਸਤਾਨੀ ਦਬਾਅ ਬਾਰੇ ਨੱਪੇ ਤੁਲੇ ਲਫ਼ਜ਼ਾਂ ਦੇ ਵਿੱਚ ਇਕਰਾਰ ਕਰ ਰਿਹਾ ਹੈ। ਪਹਿਲਗਾਮ ਹਮਲੇ ਦਾ ਇੱਕ ਵਾਰ ਪੂਰਿਆ ਹੋਣ ਤੋਂ ਬਾਅਦ ਭਾਰਤੀ ਮਿਨਿਸਟਰ ਰਾਜਨਾਥ ਹੋਣਾ ਨੇ ਆਪਣੇ ਇੱਕ ਬਿਆਨ 'ਚ ਪਾਕਿਸਤਾਨ ਨੂੰ ਧਮਕੀ ਦਿੰਦਿਆਂ ਆਖਿਆ ਸੀਗਾ ਕਿ ਹੁਣ ਓਪਰੇਸ਼ਨ ਸੰਧੂਰ 2 ਸ਼ੁਰੂ ਹੋਏਗਾ, ਜੋ ਪਾਕਿਸਤਾਨ ਦੇ ਸਮੁੰਦਰੀ ਪਾਣੀਆਂ ਦੇ ਵਿੱਚ ਲੜਾਈ ਦਾ ਰੂਪ ਧਾਰੇਗਾ। ਪਾਕਿਸਤਾਨੀ ਮਿਨਿਸਟਰ ਤਲਾਲ ਚੌਧਰੀ ਅਤੇ ਖਾਜਾ ਆਸਫ ਨੇ ਇਹਦਾ ਜਵਾਬ ਵੀ ਦਿੱਤਾ, ਪਰ ਪਾਕਿਸਤਾਨ ਨੇ ਚਾਈਨਾ ਦੇ ਨਾਲ 8 ਲੇਟੈਸਟ ਆਪ ਦੋਜ਼ਾਂ ਦਾ ਇੱਕ ਸਮਝੌਤਾ ਕਰ ਲਿਆ ਹੈ, ਜੋ ਖਿੱਤੇ 'ਚ ਪਾਕਿਸਤਾਨ ਨੇਵੀ ਲਈ ਇੱਕ ਨਵੀਂ ਤਾਕਤ ਸਮਝਿਆ ਜਾ ਰਿਹਾ ਹੈ। ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੁਣੇ ਇਸ ਸਮਝੌਤੇ ਮੌਕੇ ਆਪ ਚਾਈਨਾ ਗਏ। ਜਦਕਿ ਪਾਕਿਸਤਾਨ ਚਾਈਨਾ ਆਪਦੋ ਸਮਝੌਤੇ ਨੂੰ ਐਡਮਿਰਲ ਰਿਟਾਇਰਡ ਫੈਸਲ ਸੁਹੇਲ ਹੋਣਾ ਨੇ ਬਰਤਾਨਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਗੇਮ ਚੇਂਜ ਮਨਸੂਬਾ ਹੈ। ਉਹਨਾਂ ਇੰਟਰਵਿਊ ਚੋਂ ਕੁਝ ਬੋਲ
18: ਕਿ ਸਭ ਸੇ ਨੁਮਾਇਆ ਖਸੂਸੀਅਤ ਅਗਰ ਆਪ ਸਮਝੇ ਤੋ ਟ੍ਰਾਂਸਫਰ ਆਫ ਟੈਕਨੋਲੋਜੀ ਯੇ 8 ਸਬਮਰੀਨਸ ਹੈ ਟੋਟਲ 4 ਚਾਈਨਾ ਮੇਂ ਬਨੇਂਗੀ 4 ਪਾਕਿਸਤਾਨ ਅਬ ਯੇ ਜੋ ਪਾਕਿਸਤਾਨ ਮੇਂ 4 ਬਨੇਂਗੀ ਯੇ ਟ੍ਰਾਂਸਫਰ ਆਫ ਟੈਕਨੋਲੋਜੀ ਕੇ ਤਹਿਤ ਬਨੇਂਗੀ। ਟ੍ਰਾਂਸਫਰ ਆਫ ਟੈਕਨੋਲੋਜੀ ਕਿਆ ਹੋਤਾ ਹੈ ਕਿ ਆਪ ਜੋ ਓਰਿਜਿਨਲ ਮੈਨੂਫੈਕਚਰਰ ਹੋਤਾ ਹੈ ਵੋ ਆਪਕੋ ਇਨ ਸਬਮਰੀਨਸ ਕੀ ਟੈਕਨੋਲੋਜੀ ਇਨਕਾ ਬਲੂ ਪ੍ਰਿੰਟ ਆਪਕੋ ਦੇ ਦੇਤਾ ਹੈ, ਫਿਰ ਆਪ ਉਸਕੋ ਦੇਖ ਕੇ ਇਨਕੋ ਬਣਾ ਸਕਤੇ ਹੈ, ਇਨਕੇ ਡਿਜ਼ਾਈਨ ਮੇਂ ਚੇਂਜਸ ਕਰ ਸਕਤੇ ਹੈ, ਇਨਕੋ ਮਜ਼ੀਦ ਆਪਣੇ ਇਨਵਾਇਰਮੈਂਟ ਔਰ ਆਪਣੀ ਰਿਕੁਆਇਰਮੈਂਟ ਕੇ ਹਿਸਾਬ ਸੇ ਮੋਡੀਫਾਈ ਕਰ ਸਕਤੇ ਹੈ, ਤੋ ਯੇ ਇੱਕ ਬਹੁਤ ਬੜਾ ਰੈਵੋਲੂਸ਼ਨ ਹੋਗਾ ਜੋ ਪਾਕਿਸਤਾਨ ਕੀ ਇੰਡਸਟਰੀਅਲ ਕੈਪੈਸਿਟੀ ਮੇਂ ਆਏਗਾ।
16: ਪਾਕਿਸਤਾਨ ਚਾਈਨਾ ਆਪ ਦੋ ਸਮਝੌਤੇ ਬਾਰੇ ਗੱਲਬਾਤ ਕਰਦੇ ਐਡਮਿਰਲ ਰਿਟਾਇਰਡ ਫੈਸਲ ਸੁਹੇਲ ਹੋਣਾ ਦੀ ਗੱਲਬਾਤ ਚੋਂ ਕੁਝ ਬੋਲ ਤੁਹਾਡੇ ਤੱਕ ਪਹੁੰਚਦੇ ਹੋਏ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦਾ ਸ਼ਿਕਵਾ ਹੈ ਕਿ ਅਸੀਂ ਹੁਕਮਰਾਨ ਧੜੇ ਦੇ ਨਾਲ ਮਾਮਲੇ ਅੱਗੇ ਤੋਰਨ ਦੇ ਰੀਝਵਾਨ ਥਾਂ, ਪਰ ਹੁਕਮਰਾਨ ਜਮਾਤ ਆਪੋਜੀਸ਼ਨ ਲੀਡਰ ਮਹਿਮੂਦ ਖਾਨ ਅਚਕ ਸਹੀ ਤੇ ਇਸ ਤੋਂ ਅੱਡ ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਦੀ ਨਾਂ ਤੇ ਸੁਣ ਰਹੇ ਨੇ ਤੇ ਨਾਂ ਮੰਨ ਰਹੇ ਨੇ, ਉਲਟਾ ਉਹਨਾਂ ਦੀ ਤੋਹੀਨ ਕੀਤੀ ਜਾ ਰਹੀ ਹੈ। ਇਸ ਮਾਮਲੇ ਤੇ ਹਕੂਮਤੀ ਵਜ਼ੀਰ ਤੇ ਮੁਲਕ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਨੇ ਨੈਸ਼ਨਲ ਅਸੈਂਬਲੀ 'ਚ ਬਿਆਨ ਦਿੰਦਿਆਂ ਆਖਿਆ ਕਿ ਸਾਨੂੰ ਬੇਅਦਬੀ ਦਾ ਦਰਸ ਦੇਣ ਵਾਲੇ ਕੱਲ੍ਹ ਤੱਕ ਆ ਮਹਿਮੂਦ ਖਾਨ ਅਚਕਜ਼ਈ ਦੀ ਨਕਲ ਲਾਉਂਦੇ ਸਨ, ਮੌਲਾਨਾ ਫਜ਼ਲੁਰ ਰਹਿਮਾਨ ਨੂੰ ਠੱਠੇ ਕਰਦੇ ਸਨ, ਇਹ ਬੇਇੱਜ਼ਤੀ ਅਸੈਂਬਲੀ ਫਲੋਰ ਦੇ ਉੱਤੇ ਕਰਦਿਆਂ ਇਹਨਾਂ ਨੂੰ ਉਦੋਂ ਸ਼ਰਮ ਨਾ ਆਈ। ਖਾਜਾ ਆਜ਼ਫ ਹੋਣਾ ਦੇ ਬਿਆਨ ਚੋਂ ਇੱਕ ਬੋਲ,
19: ਮੇਰੇ ਬੜੇ ਤਾਲੁਕ ਹੈ ਉਨਸੇ, ਇਨਕੇ ਤੋ ਨਿਆ ਨਿਆ ਤਾਲੁਕ ਬਣਾ ਹੈ, ਕੱਲ ਤੋ ਚੁੰਨੀ ਲੈ ਕੇ ਤੋ ਯੇ ਉਸਕੀ ਨਕਲ ਉਤਾਰ ਰਹੇ ਥੇ ਕੱਲ ਤੱਕ।
20: ਲਾਲ ਸੂਈ ਚੁੰਨੀ ਕਿਨੇ ਲਈ ਦੀ ਹੈਗੀ ਸੀ? ਮੈਂ ਤੇ ਨਹੀਂ ਸੀ ਲਈ ਦੀ, ਮੈਂ ਤੋ ਇੱਕ ਸਿਆਸੀ ਬਾਤ ਕਰ ਰਹਾ ਹੂੰ, ਇੱਕ ਆਰਗੂਮੈਂਟ ਦੇ ਰਹਾ ਹੂੰ, ਆਪ ਇਖਤਲਾਫ ਕਰੇ, ਲੇਕਿਨ ਆਪਨੇ ਜੋ ਉਸਕੇ ਸਾਥ ਕੀਆ ਹੁਆ ਹੈ ਉਸਕੋ ਵੀ ਤੋ ਯਾਦ ਰਖੇ, ਤੋ ਚੁੰਨੀ ਲੈ ਕੇ ਤੋ ਯੇ ਉਸਕੀ ਨਕਲ ਉਤਾਰ ਰਹੇ ਥੇ।
16: ਖਾਜਾ ਆਸਫ ਉਹਨਾਂ ਦੇ ਇਸ ਬਿਆਨ ਮਗਰੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲੀਡਰ ਬੈਰਿਸਟਰ ਗੋਹਰ ਦਾ ਆਖਣਾ ਆ ਕਿ ਸਾਡੀ ਕਿਸੇ ਪਿਛਲੇ ਬੂਹੇ ਰਾਹੀਂ ਹੁਕਮਰਾਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਨਾ ਅਸੀਂ ਕੋਈ ਡੀਲ ਕਰ ਰਹੇ ਹਾਂ। ਇਸਲਾਮਾਬਾਦ ਦੀਆਂ ਉੱਚੀਆਂ ਇਮਾਰਤਾਂ 'ਚੋਂ ਇੱਕ ਵਨ ਕਨਸਟੀਟਿਊਸ਼ਨ ਐਵੀਨਿਊ ਨੂੰ CDA ਦੇ ਮਹਿਕਮੇ ਵੱਲੋਂ ਖਾਲੀ ਕਰਵਾ ਲਿਆ ਗਿਆ ਹੈ। ਇਸਲਾਮਾਬਾਦ ਹਾਈਕੋਰਟ 'ਚ ਗਿਆ ਇਹ ਮਾਮਲਾ ਹੁਣ ਅਦਾਲਤੀ ਫੈਸਲੇ ਦੇ ਰੂਪ 'ਚ ਸਾਹਮਣੇ ਆਇਆ, ਜਿਹਦੇ 'ਚ ਸਰਕਾਰ ਦੇ ਮਹਿਕਮੇ CDA ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਹੈ। ਇਸ ਟਵਿਨ ਟਾਵਰ ਦਾ ਇਹ ਮਸਲਾ ਜਿੱਥੇ ਇਸ ਵੇਲੇ ਪੱਤਰ

0: SBS South Asian.
1: Your news from here.
0: And hits from home.
2: I'm here on the job site with Dale, who's a framing contractor.
3: Hey, good morning.
2: Dale traded up to Geico Commercial Auto Insurance for all his business vehicles. We're here where he needs us most.
3: Yep, they sure are.
2: We make it easy for him to save on all his insurance needs, all in one place, with coverage that fits his business and bottom line. Oh, I shouldn't have looked down.
3: It's all right.
2: We're so far up here.
3: Look at me. Take a deep breath.
2: No, I'm good. So good.
4: Get a commercial auto insurance quote today at geico.com and see how much you could save. It feels good to Geico.
5: Hey, ਤਾਂ ਕਰਕੇ CDA ਦੇ ਕੋਲ ਹੁਣ ਇਹ ਹੱਕ ਹੈ ਕਿ ਉਹ ਇਸ ਥਾਂ ਨੂੰ ਖਾਲੀ ਕਰਾਉਣ ਲਈ ਕਾਰਵਾਈ ਕਰ ਸਕਦੀ ਹੈ। ਯਾਦ ਰੱਖੋ ਕਿ ਪ੍ਰਾਈਮ ਮਿਨਿਸਟਰ ਸ਼ਿਬਾਜ਼ ਸ਼ਰੀਫ ਨੇ ਵੀ ਇਸ ਮਾਮਲੇ ਦੇ ਉੱਤੇ ਇੱਕ ਕਮੇਟੀ ਬਣਾ ਦਿੱਤੀ ਹੈ ਔਰ ਇਹ ਪਾਕਿਸਤਾਨ ਦੇ ਵਿੱਚ ਅਲੀਟ ਕਲਾਸ ਦਾ ਇੱਕ ਵੱਡਾ ਮਸਲਾ ਜਾਣਿਆ ਜਾ ਰਿਹਾ ਹੈ। ਲੋ ਜ਼ਿਲ੍ਹਿਆਂ ਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
6: जी बहुत बहुत शुक्रिया मसूद मल्ली साहब जी। और पाकिस्तान के जो पंजाबी वर्ड्स ने अलग अलग सुन के बहुत ही मज़ा आता, कुछ नवे वर्ड्स जो ने अल्फाज ने सीखने को मिलते हैं। इधर सानू सुनेहा आ चुका है अमृत जी का, कह रहे हैं हैलो पुनीत, गुड ईवनिंग ब्रो, की हाल चाल ने तुहाडे? मैं बहुत वधिया जी, कमाल, तुहाडे की हाल चाल ने? इधर सानू मनप्रीत जी का मैसेज आया है विक्टोरिया के पैकनम तो, कह रहे हैं पुनीत जी की हाल चाल ने, तुहाडा शो इंजॉय कर रहे हैं ते की लगता तुसी ਤੁਹਾਨੂੰ IPL ਦੇ ਵਿੱਚ ਕਿਹੜੀ ਟੀਮ ਇਸ ਵਾਰ ਟਰੋਫੀ ਜਿੱਤੇਗੀ ਅਤੇ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ? ਜੀ ਅਸੀਂ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਸੋ ਸਾਡੀ ਟੀਮ ਪੰਜਾਬ ਕਿੰਗਜ਼, ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ ਜ਼ਰੂਰ ਦੱਸਿਓ। ਔਰ ਅਸੀਂ ਚਾਹੁੰਦੇ ਤਾਂ ਹਾਂ ਕਿ ਪੰਜਾਬ ਦੀ ਟੀਮ ਪਹਿਲੀ ਵਾਰ IPL ਦੀ ਟਰੋਫੀ ਜਿੱਤੇ, ਲੇਕਿਨ ਚਾਹੁਣ ਨਾਲ ਕੁਝ ਨਹੀਂ ਹੁੰਦਾ, ਸੋ ਦੇਖਦੇ ਹਾਂ ਕਿ ਹੌਲੀ ਹੌਲੀ ਅੱਗੇ ਅੱਗੇ ਚੱਲਦੇ ਹੁੰਦਾ ਹੈ ਕਿ ਫਿਲਹਾਲ ਤਾਂ ਪੰਜਾਬ ਦੀ ਟੀਮ ਟੌਪ 'ਤੇ ਤਾਂ ਬਣੀ ਹੀ ਹੋਈ ਹੈ। ਇੱਧਰ ਸਾਨੂੰ ਮੈਸੇਜ ਆ ਚੁੱਕਾ ਜੀ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਹੈਲੋ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਆਪਾਂ ਵਧੀਆ ਹੈ ਜੀ, ਬਹੁਤ ਵਧੀਆ ਜੀ, ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਇੱਧਰ ਮੈਂ ਸਵਾਲ ਪੁੱਛ ਰਿਹਾ ਸੀ ਕਿ ਕੈਸ਼ ਰੇਟ ਵਧਣ ਦਾ ਕਿੰਨਾ ਕੁ ਅਸਰ ਪਵੇਗਾ, ਕੀ ਲੱਗਦਾ ਹੈ? ਸਿਮਰਨ ਜੀ ਕਹਿ ਰਹੇ ਨੇ ਹੁਣ ਇੰਨਾ ਵਾਧਾ ਘਾਟਾ ਵੇਖ ਲਿਆ, ਹੁਣ ਫਰਕ ਪੈਣਾ ਹੀ ਖਤਮ ਹੋ ਗਿਆ, ਕੈਸ਼ ਰੇਟ ਵਧੇ ਜਾਂ ਫਿਰ ਪੈਟਰੋਲ ਦਾ ਰੇਟ। ਠੀਕ ਹੈ ਜੀ, ਫਿਲਹਾਲ ਚਲੋ ਤੁਹਾਨੂੰ ਫਿਰ ਗਾਣਾ ਸੁਣਾ ਦਿੰਦੇ ਹਾਂ ਇੱਕ ਕਮਾਲ ਦਾ, ਔਰ ਇਹ ਗਾਣਾ ਸੁਣੋ, ਫਿਰ ਇੱਕ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ। ਜਲਦ ਵਾਪਸ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ।

0: forever. Then, mid-lunch, your phone buzzes. A window's been broken at home, and you're miles away. In 1 second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
1: I'm here on the job site with Dale, who's a framing contractor.
2: Hey, good morning.
1: Dale traded up to Geico Commercial Auto Insurance for all his business vehicles. We're here where he needs us most.
2: Yep, they sure are.
1: We make it easy for him to save on all his insurance needs, all in one place, with coverage that fits his business and bottom line. Oh, I shouldn't have looked down.
2: It's all right.
1: We're so far up here.
2: Look at me. Take a deep breath.
1: No, I'm good. So good.
3: Get a commercial auto insurance quote today at geico.com and see how much you could save. It feels good to Geico.
4: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ.
5: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
6: ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ. ਮੈਂ ਹਾਂ ਪੁਨੀਤ ਢੀਂਗਰਾ. ਤੁਹਾਡੇ ਨਾਲ ਕਿਵੇਂ ਲੱਗਾ ਗਾਣਾ ਅਤੇ ਛੋਟੀ ਜਿਹੀ ਬ੍ਰੇਕ? ਇੱਧਰ ਸਾਨੂੰ ਜਿਲੌਂਗ ਤੋਂ ਮੈਸੇਜ ਆ ਚੁੱਕਾ ਚੰਦਨ ਰਾਏ ਬਾਈ ਜੀ ਦਾ. ਕਹਿ ਰਹੇ ਨੇ ਕੀ ਹਾਲ ਚਾਲ ਨੇ, ਲਾਈਵ ਸੁਣ ਰਹੇ ਹਾਂ ਪ੍ਰੋਗਰਾਮ ਜੀ. ਬਹੁਤ ਬਹੁਤ ਸ਼ੁਕਰੀਆ ਚੰਦਨ ਬਾਈ ਜੀ. ਕੀ ਹਾਲ ਚਾਲ ਨੇ ਤੁਹਾਡੇ, ਕੀ ਹਾਲ ਨੇ ਜਿਲੌਂਗ ਦੇ? ਕਿੰਨਾ ਕੁ ਸੋਹਣਾ ਹੋਰ ਹੋ ਚੁੱਕਾ ਤੁਹਾਡਾ ਜਲੌਂਗ. ਸਾਨੂੰ ਆਏ ਹੋਏ ਬਹੁਤ ਦੇਰ ਹੋ ਚੁੱਕੀ ਹੈ, ਲੇਕਿਨ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਛੇਤੀ ਜਲੌਂਗ ਦਾ ਟੂਰ ਵੀ ਇੱਕ ਕੱਢਦੇ ਹਾਂ. ਬਹੁਤ ਬਹੁਤ ਸ਼ੁਕਰੀਆ ਤੁਸੀਂ ਜੋ ਸੁਨੇਹਾ ਭੇਜਿਆ ਹੈ, ਬਹੁਤ ਬਹੁਤ ਧੰਨਵਾਦ. ਸੋ ਆਓ ਚੱਲਦੇ ਹਾਂ ਸਾਡੀ ਅੱਜ ਦੀ ਇੰਟਰਵਿਊ ਵੱਲ. ਸੋ ਰੋਜ਼ਾਨਾ ਅਰਦਾਸ ਦੇ ਵਿੱਚ ਸਿੱਖ ਉਹਨਾਂ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਲਈ ਬੇਨਤੀ ਕਰਦੇ ਨੇ ਜੋ ਉਹਨਾਂ ਦੀ ਪਹੁੰਚ ਤੋਂ ਦੂਰ ਵਿਦੇਸ਼ਾਂ ਵਿੱਚ ਸਥਿਤ ਹੈ. ਹੁਣ ਆਸਟ੍ਰੇਲੀਆਈ ਸੰਗਤ ਨੂੰ ਪਾਕਿਸਤਾਨ ਦੇ ਇੱਕ ਇਤਿਹਾਸਕ ਗੁਰਦੁਆਰਾ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ. ਇਹ ਪ੍ਰੋਜੈਕਟ ਗੁਰਦੁਆਰਾ ਕਿਆਰਾ ਸਾਹਿਬ ਦੀ ਸੰਭਾਲ, ਮੁਰੰਮਤ ਅਤੇ ਵਿਸਥਾਰ ਦੇ ਨਾਲ ਸੰਬੰਧਿਤ ਹੈ. ਦਾ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਆਰਗਨਾਈਜੇਸ਼ਨ ਨਾਲ ਜੁੜੇ ਸਰਬਜੀਤ ਸਿੰਘ ਜੀ ਨੇ SBS ਪੰਜਾਬੀ ਨੂੰ ਦੱਸਿਆ ਕਿ ਇਹ ਸੰਸਥਾ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਸਟ੍ਰੇਲੀਆ ਤੋਂ ਸੰਗਤ ਨੂੰ ਬਿਨਾਂ ਕਿਸੇ ਲਾਭ ਦੇ ਪਾਕਿਸਤਾਨ ਦਰਸ਼ਨਾਂ ਲਈ ਲੈ ਕੇ ਜਾਂਦੀ ਹੈ. ਆਓ ਇਸ ਸਾਰੀ ਗੱਲਬਾਤ ਸੁਣਦੇ ਹਾਂ ਇਸ ਇੰਟਰਵਿਊ ਦੇ ਰਾਹੀਂ.
7: ਤੁਸੀਂ ਹੋ SBS ਪੰਜਾਬੀ ਦੇ ਨਾਲ.
8: ਦੋਸਤੋ, ਸਿੱਖ ਭਾਈਚਾਰੇ ਦੇ ਵਿੱਚ ਜਦੋਂ ਅਰਦਾਸ ਹੁੰਦੀ ਹੈ ਤਾਂ ਅਕਸਰ ਕਿਹਾ ਜਾਂਦਾ ਹੈ, ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹਨਾਂ ਗੁਰਦੁਆਰਿਆਂ ਅਤੇ ਗੁਰਧਾਮਾਂ ਦੀ ਸੇਵਾ ਬਖਸ਼ੋ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ. ਅਜਿਹੀ ਹੀ ਅਰਦਾਸ ਇੱਕ ਸੁਣੀ ਗਈ ਹੈ. ਹਾਲ ਵਿੱਚ ਹੀ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਪਾਕਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ, ਜਿਹਨੂੰ ਕਿ ਕਹਿੰਦੇ ਆ ਕਿ ਬਿਲਡਿੰਗ ਸੇਵਾ ਜਾਂ ਮੁਰੰਮਤ ਜਾਂ ਮੇਨਟੇਨੈਂਸ ਵਗੈਰਾ ਦੀ ਸੇਵਾ ਮਿਲੀ ਹੈ. ਸਾਡੇ ਨਾਲ ਇਸ ਆਰਗੇਨਾਈਜੇਸ਼ਨ ਦੇ ਸਰਬਜੀਤ ਸਿੰਘ ਜੀ ਅੱਜ ਜੁੜੇ ਹਨ ਫੋਨ ਲਾਈਨ ਦੇ ਉੱਤੇ. ਉਹਨਾਂ ਕੋਲੋਂ ਜਾਣਦੇ ਹਾਂ ਕਿ ਇਹ ਉਪਰਾਲਾ ਕਿਵੇਂ ਸ਼ੁਰੂ ਹੋਇਆ, ਕਿੰਨਾ ਕੁ ਟਾਈਮ ਇਹਦੇ ਵਿੱਚ ਲੱਗ ਸਕਦਾ ਅਤੇ ਉਹ ਭਾਈਚਾਰੇ ਕੋਲੋਂ ਕਿਹੜੀ ਉਮੀਦ ਰੱਖਦੇ ਨੇ. ਕਰਦੇ ਹਾਂ ਜੀ ਸਵਾਗਤ ਸਰਬਜੀਤ ਸਿੰਘ ਜੀ ਦਾ. ਸਰਬਜੀਤ ਸਿੰਘ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ.
9: ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ. MP ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ, ਤੁਹਾਡਾ SBS ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਲੋਕਾਂ ਦੇ ਔਰ ਸੰਗਤ ਦੇ ਰੂਬਰੂ ਕਰਾਇਆ ਅਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗੇ ਜੀ. ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ.
8: ਇੱਕ ਬਹੁਤ ਹੀ ਵੱਡੀ ਜਿਹੜੀ ਸਾਡੇ ਕੋਲ ਖਬਰ ਪਹੁੰਚੀ ਹੈ ਉਹ ਇਹ ਹੈਗੀ ਹੈ ਕਿ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਇੱਕ ਸੇਵਾ ਮਿਲੀ ਹੈ, ਕਾਰ ਸੇਵਾ ਕਹਿ ਸਕਦੇ ਹਾਂ. ਇਹਦੇ ਬਾਰੇ ਦੱਸੋ ਕਿ ਇਹ ਕੀ ਹੈਗੀ ਹੈ, ਕਿਹੜੇ ਗੁਰਦੁਆਰਾ ਸਾਹਿਬ ਦੀ ਹੈਗੀ ਹੈ ਅਤੇ ਇਹ ਉਪਰਾਲਾ ਸ਼ੁਰੂ ਕਿਵੇਂ ਹੋਇਆ?
9: ਜੀ ਭਾਈ ਸਾਹਿਬ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿਆਂ ਜੀ, ਮੈਂ 2013 ਤੋਂ ਸੰਗਤ ਨੂੰ ਲਗਾਤਾਰ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ 'ਤੇ ਆਸਟ੍ਰੇਲੀਆ ਤੋਂ ਲੈ ਕੇ ਜਾਂਦਾ ਜੀ ਦਰਸ਼ਨ ਕਰਾਉਣ ਵਾਸਤੇ, ਅਤੇ ਉੱਥੇ ਅਪਰੋਕਸੀਮੇਟਲੀ ਅਸੀਂ 20-21 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੇ ਹੋਏ ਹਨ. ਚੌਥੇ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਹਨ. ਗੁਰੂ ਅਰਜਨ ਪਾਤਸ਼ਾਹ ਦਾ ਸਥਾਨ ਹੈ ਲਾਹੌਰ ਦੇ ਵਿੱਚ. ਇਹ ਸਾਰੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੰਗਤ ਨੂੰ ਕਰਵਾਉਣੇ ਹੈਗੇ ਹਾਂ ਜੀ. ਉਸ ਤੋਂ ਇਹ ਤੁਹਾਨੂੰ ਦੱਸ ਦਈਏ ਉਸ ਇਹ ਸਾਰਾ ਜਿਹੜਾ ਅਸੀਂ ਕਰਦੇ ਹਾਂ ਸਾਰਾ ਨੋਨ ਪ੍ਰੋਫਿਟੇਬਲ ਕਰਦੇ ਹਾਂ, ਸੰਗਤ ਨੂੰ ਬਿਲਕੁਲ ਟਰਾਂਸਪੇਰੈਂਟ ਖਰਚੇ 'ਤੇ ਲੈ ਕੇ ਜਾਂਦੇ ਹਾਂ, ਲੈ ਕੇ ਆਉਂਦੇ ਹਾਂ ਜੀ। ਪਿਛਲੇ 4-5 ਸਾਲਾਂ ਤੋਂ ਇੱਕ ਸਾਡਾ ਉਪਰਾਲਾ ਚੱਲ ਰਿਹਾ ਸੀਗਾ ਉੱਥੋਂ ਦੀ ਗੌਰਮੈਂਟ ਨਾਲ, ਉੱਥੋਂ ਦੀ ਕਮੇਟੀ ਨਾਲ ਜੀ, ਸਾਨੂੰ ਕਿਸੇ ਵੀ ਜਗ੍ਹਾ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਉਹ ਗੁਰਦੁਆਰਾ ਸਾਹਿਬ ਦੀ ਵੀ ਸੇਵਾ ਸੰਭਾਲ ਕਰ ਸਕੀਏ, ਪਲੱਸ ਅਸੀਂ ਉੱਥੇ ਅਸੀਂ ਸਰਾਂ ਬਣਾ ਸਕੀਏ। ਅਤੇ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਇਹ ਗੁਰਦੁਆਰਾ ਸਾਹਿਬ ਕਿਆਰਾ ਸਾਹਿਬ ਹੈ ਜੀ, ਜਿਹੜਾ ਗੁਰੂ ਨਾਨਕ ਦੇਵ ਜੀ ਦੀ ਨਾਲ ਰਿਲੇਟਿਡ ਹੈਗਾ ਜੀ, ਹਿਸਟੋਰੀਕਲ ਗੁਰਦੁਆਰਾ ਹੈ ਇਹ, ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ 1.5 ਤੋਂ 2 ਕਿਲੋਮੀਟਰ ਈਸਟ ਵੱਲ ਪੈਂਦਾ ਹੈ ਜੀ। ਅਤੇ ਉਹ ਗੁਰਦੁਆਰਾ ਦਾ ਸਿਰਫ ਇੱਕ ਛੋਟੀ ਜਿਹੀ ਬਿਲਡਿੰਗ ਹੈ ਜਿਹੜੀ ਦੀ ਇਸ ਟਾਈਮ ਉਹਨੂੰ ਮੁਰੰਮਤ ਦੀ ਵੀ ਲੋੜ ਹੈ, ਅਤੇ ਉੱਥੇ ਸਰੋਵਰ ਸਾਹਿਬ ਹੈ ਕੁਛ, ਉਹਦੇ ਵੀ ਮੈਂਟੇਨੈਂਸ ਦੀ ਜ਼ਰੂਰਤ ਹੈ, ਉਹਨੂੰ ਰੀਸਟੋਰ ਕਰਨਾ ਹੈ ਜੀ। ਅਤੇ ਪਲੱਸ ਅਸੀਂ ਉੱਥੇ 40 ਕਮਰਿਆਂ ਦੀ ਸਾਨੂੰ ਪਰਮਿਸ਼ਨ ਜਿਹੜੀ ਹੈਗੀ ਬਣਾਉਣ ਦੀ ਆਸਟ੍ਰੇਲੀਆ ਸੰਗਤ ਨੂੰ ਮਿਲੀ ਹੈ ਜੀ, ਸਾਨੂੰ ਸੁਭਾਗ ਪ੍ਰਾਪਤ ਹੋਇਆ ਵੀ ਆਪਾਂ ਆਸਟ੍ਰੇਲੀਆ ਸੰਗਤ ਨੂੰ ਮਿਲ ਕੇ ਇਹਨੂੰ ਕਾਰਜ ਨੂੰ ਨੇਪਰੇ ਚਾੜਨਾ ਜੀ।
8: ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਕਿਆਰਾ ਸਾਹਿਬ, ਇਹਦੀ ਛੋਟੀ ਜਿਹੀ ਪਿਛੋਕੜ ਬਾਰੇ ਦੱਸ ਦਿਓ, ਕਿਵੇਂ ਇਹ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ, ਅਤੇ ਉੱਥੇ ਜ਼ਮੀਨ ਕਿੰਨੀ ਕੁ ਹੈਗੀ ਹੈ ਜੀ?
9: ਭਾਈ ਸਾਹਿਬ ਜੀ, ਵੈਸੇ ਤਾਂ ਸਾਰਾ ਜਿੰਨਾ ਵੀ ਆਪਣਾ ਨਨਕਾਣਾ ਸਾਹਿਬ ਹੈ ਸਾਰੀ ਗੁਰੂ ਸਾਹਿਬ ਦੇ ਨਾਮ ਦੀ ਉਹ ਜ਼ਮੀਨ ਹੈਗੀ ਹੈ ਜੀ, ਪਰ ਜਿਹੜਾ ਇਹ ਗੁਰਦੁਆਰਾ ਜਿਹੜਾ ਤੁਹਾਨੂੰ ਦੱਸਿਆ ਵੀ ਔਲਰੇਡੀ 1.5 ਕਿਲੋਮੀਟਰ 'ਤੇ ਹੈਗਾ ਜੀ, 1.5 ਤੋਂ 2 ਕਿਲੋਮੀਟਰ, ਇਹਦਾ ਇਤਿਹਾਸ ਛੋਟਾ ਜਿਹਾ ਤੁਹਾਨੂੰ ਮੈਂ ਦੱਸਦਾ। ਗੁਰੂ ਨਾਨਕ ਸਾਹਿਬ ਜਦੋਂ ਛੋਟੇ ਹੁੰਦੇ, ਬਚਪਨ ਦੇ ਵਿੱਚ ਆਪਾਂ ਉੱਥੇ ਮੱਝਾਂ ਚਰਾਉਣ ਲੈ ਕੇ ਗਏ, ਆਪਾਂ ਜਾਂ ਪਸ਼ੂ ਚਰਾਉਣ ਜਿਵੇਂ ਜਾਂਦੇ ਹਾਂ ਜੀ, ਲੈ ਕੇ ਗਏ ਅਤੇ ਉਹਨਾਂ ਦੀ ਗੁਰੂ ਸਾਹਿਬ ਨੂੰ ਮੱਝਾਂ ਚਾਰਦੇ ਦੀ ਕਿਸੇ ਦਰਖਤ ਥੱਲੇ ਬੈਠੇ ਜਾਂ ਉੱਥੇ ਬੈਠੇ ਉਹਨਾਂ ਦੀ ਉਸ ਪਰਮਾਤਮਾ ਨਾਲ ਲਿਵ ਜੁੜ ਗਈ, ਅਤੇ ਉਹ ਜਿਹੜਾ ਖੇਤ ਸੀ ਉਹ ਮੱਝਾਂ ਨੇ ਉੱਥੇ ਨੇੜੇ ਵਾਲਾ ਖੇਤ ਜਿਹੜਾ ਉਹ ਖਰਾਬ ਕਰ ਦਿੱਤਾ ਜਾਂ ਉਜਾੜ ਦਿੱਤਾ ਕਹਿ ਲਓ, ਹੈ ਨਾ ਜੀ। ਅਤੇ ਜਦੋਂ ਉਹਨਾਂ ਦੀ ਸ਼ਿਕਾਇਤ ਉਸ ਮਾਲਕ ਨੂੰ ਕੀਤੀ ਗਈ ਜਾਂ ਉਹਨਾਂ ਦੇ ਪਿਤਾ ਜੀ ਨੂੰ ਕੀਤੀ ਗਈ, ਉੱਥੇ ਦੇ ਹਾਕਮ ਨੂੰ ਕੀਤੀ ਗਈ, ਤਾਂ ਉਹਨਾਂ ਨੇ ਜਦੋਂ ਆ ਕੇ ਦੇਖਿਆ ਤਾਂ ਉਹ ਖੇਤ ਉਸੇ ਤਰੀਕੇ ਹੀ ਹਰਾ ਭਰਾ ਸੀ ਜੀ, ਜਸਟ ਲਾਈਕ ਏ ਮਿਰਾਕਲ ਆਫ ਫੀਲਡ ਕਹਿ ਸਕਦੇ ਹਾਂ ਆਪਾਂ, ਹੈ ਨਾ ਜੀ। ਅਤੇ ਇਹ ਇਤਿਹਾਸ ਉਹਦਾ ਜਿਹੜਾ ਬੈਕਗਰਾਊਂਡ ਹੈ ਜੀ, ਉਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਨਾਲ ਜੁੜਿਆ ਹੋਇਆ ਜੀ ਇਹਦਾ।
8: ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਕੁ ਜ਼ਮੀਨ ਹੈਗੀ ਹੈ ਕਿ ਉੱਥੇ ਜਿਹੜੀ ਸਰਾਂ ਬਣ ਸਕੇ ਅਤੇ ਹੋਰ ਜਿਹੜੀ ਬਿਲਡਿੰਗ ਹੈਗੀ ਹੈ ਉਹਨੂੰ ਦੁਬਾਰਾ ਉਸਾਰਿਆ ਜਾਵੇ ਜਾਂ ਉਹਨੂੰ ਠੀਕ ਕੀਤਾ ਜਾਵੇ?
9: ਹਾਂਜੀ ਭਾਅ ਜੀ, ਉੱਥੇ ਕਾਫੀ ਜਗ੍ਹਾ ਹੈਗੀ ਜੀ, ਸਰੋਵਰ ਵੀ ਬਹੁਤ ਵੱਡਾ ਹੈਗਾ ਜੀ, ਪਰ ਇਸ ਟਾਈਮ ਮਤਲਬ ਸੁੱਕਿਆ ਹੋਇਆ, ਹਾਲਤ ਉਹਦੀ ਥੋੜ੍ਹਾ ਠੀਕ ਨਹੀਂ ਹੈਗੀ, ਪਲੱਸ ਜਿਹੜੇ ਉੱਥੇ ਵਾਸ਼ਰੂਮ ਵਗੈਰਾ ਹੈਗੇ ਉਹਨਾਂ ਦੀ ਹਾਲਤ ਠੀਕ ਨਹੀਂ ਹੈ, ਵੀ ਪ੍ਰੋਪਰ ਵਿਜੀਬਲ ਨਹੀਂ ਹੈ, ਕਿਉਂਕਿ ਗੁਰਦੁਆਰਾ ਸਾਹਿਬ ਜਿਹੜੀ ਇਸ ਟਾਈਮ ਬਿਲਡਿੰਗ ਜੋ ਹਿਸਟੋਰੀਕਲ ਬਿਲਡਿੰਗ ਹੈ ਉਹ ਮਤਲਬ ਇੱਕ ਲਾਈਕ ਇੱਕ ਕਮਰੇ ਕੁਝ ਨਹੀਂ ਹੈਗੀ ਹੈ ਜੀ, ਅਤੇ ਉਹ ਵੀ ਜਿਹੜੀ ਹਾਲਤ ਹੈ ਉਹਦੀ ਵੀ ਥੋੜ੍ਹੀ ਠੀਕ ਨਹੀਂ ਹੈ, ਅਤੇ ਪ੍ਰਕਾਸ਼ ਮਹਾਰਾਜ ਦਾ ਟੈਂਪਰੇਰੀ ਸਾਈਡ ਦੇ ਉੱਤੇ ਕੀਤਾ ਹੋਇਆ ਕਮਰਾ ਬਣਾ ਕੇ ਜੀ।
8: ਜੀ, ਅਤੇ ਇਹ ਜਿਹੜਾ ਤੁਸੀਂ ਦੱਸਿਆ ਕਿ ਸੇਵਾ ਮਿਲੀ ਆਸਟ੍ਰੇਲੀਆ ਦੀ ਸੰਗਤ ਨੂੰ, ਇਸ ਨੂੰ ਲੀਡ ਕਿਵੇਂ ਕੀਤਾ ਜਾਏਗਾ ਅਤੇ ਕਿੰਨਾ ਕੁ ਇਹਦੇ ਉੱਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੋ ਜਿਹਾ, ਕਿਉਂਕਿ ਹਰ ਚੀਜ਼ ਨੂੰ ਐਕਸਪੈਂਸਿਸ ਵਿੱਚ ਦੇਖਣਾ ਪੈਂਦਾ ਅਤੇ ਸਮਾਂ ਕਿੰਨਾ ਕੁ ਲੱਗੇਗਾ?
9: ਜੀ ਭਾਈ ਸਾਹਿਬ, ਇਹ ਆਪਾਂ ਆਪਣੀ ਔਰਗਨਾਈਜੇਸ਼ਨ ਦੇ ਅੰਡਰ ਇਹਨੂੰ ਸਾਨੂੰ ਉਹਨਾਂ ਨੇ ਪਾਕਿਸਤਾਨ ਗੌਰਮੈਂਟ ਨੇ ਦਿੱਤੀ ਹੈਗੀ ਹੈ ਜੀ ਸੇਵਾ ਇਹ, ਪਰ ਇਹਦੇ ਵਿੱਚ ਸਾਰੀ ਸੰਗਤ ਮੇਰਾ ਆਸਟ੍ਰੇਲੀਆ ਸੰਗਤ ਨੂੰ ਸਾਰਾ ਸਾਡੇ ਨਾਲ ਰਲ ਕੇ ਸੇਵਾ ਕਰਨ ਦਾ ਅਸੀਂ ਉਪਰਾਲਾ ਕਰ ਰਹੇ ਹਾਂ ਜੀ। ਇਹਦੇ ਅਪਰੋਕਸੀਮੇਟਲੀ ਸਾਨੂੰ 2.5 ਤੋਂ 3 ਸਾਲ ਦਾ ਟਾਈਮ ਜਿਹੜਾ ਹੈਗਾ ਜੀ ਉਹ ਲੱਗਣਾ ਹੈਗਾ ਜੀ। ਅਤੇ ਤੁਹਾਨੂੰ ਮੈਂ ਦੱਸ ਦੇਵਾਂ, ਹੁਣ ਅਸੀਂ ਵਿਸਾਖੀ ਦੇ ਉੱਤੇ ਅਸੀਂ ਇਹਦੀ ਮਤਲਬ ਇਹਨੂੰ ਸ਼ੁਰੂ ਕਰਨ ਜਾ ਰਹੇ ਹੈਗੇ ਜੀ ਹੁਣ ਸੇਵਾ, ਕਿਉਂਕਿ ਮੈਂ ਫਿਲਹਾਲ ਵਿਸਾਖੀ 'ਤੇ ਉੱਥੇ ਜਾ ਰਿਹਾ ਜੀ, ਅਤੇ ਇਸ ਨੂੰ ਸੇਵਾ ਨੂੰ ਸ਼ੁਰੂ ਕਰਵਾਉਣ ਵਾਸਤੇ ਜੀ।
8: ਜੀ, ਅਤੇ ਇਹਦੇ ਵਾਸਤੇ ਜਿਵੇਂ ਅਕਸਰ ਲੋਕਾਂ ਦੇ ਮਨਾਂ ਵਿੱਚ ਹੁੰਦਾ ਕਿ ਜਦੋਂ ਵੀ ਕਾਰ ਸੇਵਾ ਦਾ ਨਾਮ ਲਿਆ ਜਾਂਦਾ, ਜਿਹੜੀ ਪੁਰਾਣੀ ਵਿਰਾਸਤ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਉਹਨੂੰ ਢਾਹ ਲੱਗਦੀ ਹੈ, ਕਈ ਥਾਵਾਂ 'ਤੇ ਬਿਲਕੁਲ ਖਤਮ ਹੋ ਚੁੱਕੀ ਹੈ। ਤੁਸੀਂ ਇਹਦੇ ਬਾਰੇ ਕੀ ਖਾਸ ਧਿਆਨ ਰੱਖ ਰਹੇ ਹੋ ਕਿ ਜਿਹੜੀ ਵਿਰਾਸਤ ਹੈ ਉਹ ਇਸ ਤਰ੍ਹਾਂ ਹੀ ਰਹੇ?
9: ਭਾਈ ਸਾਹਿਬ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਸਭ ਨੂੰ ਦੱਸਣਾ ਚਾਹੁੰਦਾ, ਕਿਉਂਕਿ ਇਹ ਨਾ ਹਰ ਬੰਦੇ ਦਾ ਇਹੀ ਪਹਿਲਾ ਸਵਾਲ ਹੁੰਦਾ, ਕਿਉਂਕਿ ਇਸ ਟਾਈਮ ਤੁਸੀਂ ਅਸੀਂ ਜੇ ਆਪਾਂ ਪੁਰਾਣੀ ਹਿਸਟਰੀ ਦੇਖ ਲਈਏ ਸਾਡਾ, ਇਸ ਟਾਈਮ ਕਾਰ ਸੇਵਾ ਵਾਲੇ ਬਾਬਿਆਂ ਨੇ ਟੋਟਲੀ ਇਤਿਹਾਸ ਜਿਹੜਾ ਹੈਗਾ ਸਾਡਾ ਮਤਲਬ ਖਤਮ ਕਰਕੇ ਉੱਥੇ ਨਵੀਂ ਬਿਲਡਿੰਗ ਲਾ ਕੇ ਸੰਗਮਰਮਰ ਲਾ ਕੇ ਮਤਲਬ ਉਹ ਬਿਲਡਿੰਗਾਂ ਤਿਆਰ ਕੀਤੀਆਂ ਨੇ, ਪਰ ਅਸੀਂ ਸੰਗਤ ਦਾ ਹਰ ਪੱਖ ਧਿਆਨ ਰੱਖ ਕੇ ਉਹਨਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖ ਕੇ ਇਸ ਬਿਲਡਿੰਗ ਨੂੰ ਅਸੀਂ ਬਿਲਕੁਲ ਵੀ ਤਰੋੜ ਮਰੋੜ ਕੇ ਨਹੀਂ ਕਰਾਂਗੇ, ਸਿਰਫ ਇਹਦੀ ਮੈਂਟੇਨੈਂਸ ਕਰਾਂਗੇ, ਪਲੱਸ ਇਹਦੇ ਨਾਲ ਸੇਮ ਅਸੀਂ ਹਾਲ ਤਿਆਰ ਕਰ ਰਹੇ ਹਾਂ, ਇਹਦੇ ਨਾਲ ਜੁਆਇੰਟਲੀ ਇਹ ਬਿਲਡਿੰਗ ਫਰੰਟ 'ਤੇ ਰਹੇਗੀ, ਇਹਦੇ ਨਾਲ ਬਿਲਕੁਲ ਅਸੀਂ ਜੁਆਇੰਟਲੀ ਸੇਮ ਹੀ ਸਟਰਕਚਰ ਅਸੀਂ ਨਾਲ ਤਿਆਰ ਕਰ ਰਹੇ ਹਾਂ, ਜਿਸ 400-500 ਬੰਦੇ ਦਾ ਜਿਹੜਾ ਹੈਗਾ ਬੈਠਣ ਦਾ ਇੰਤਜ਼ਾਮ ਹੋਏਗਾ। ਇਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸੰਗਤ ਨੂੰ ਦੱਸ ਰਹੇ ਹਾਂ ਜੀ, ਵੀ ਅਸੀਂ ਕੋਈ ਵੀ ਹਿਸਟੋਰੀਕਲ ਪਲੇਸ ਜਿਹਦੇ 'ਚ ਲੋਕਾਂ ਦੀਆਂ ਭਾਵਨਾ ਜੁੜੀਆਂ, ਸਾਡੀਆਂ ਆਪਣੀਆਂ ਜੁੜੀਆਂ, ਇੱਕ ਸਮਝ ਲਓ ਇੱਕ ਪੁਰਾਣਾ ਆਪਣਾ ਔਰਾ ਬਣ ਜਾਂਦਾ ਹੈ ਨਾ ਜੀ ਉੱਥੇ, ਉਹ ਅਸੀਂ ਜਿਹੜੀ ਹੈਗੀ ਉਸਨੂੰ ਅਸੀਂ ਪੂਰਾ ਧਿਆਨ 'ਚ ਰੱਖ ਕੇ ਇਸ ਬਿਲਡਿੰਗ ਦਾ ਅਸੀਂ ਕੋਈ ਵੀ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਕਰਾਂਗੇ, ਇਹ ਅਸੀਂ ਸੰਗਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਜੀ।
8: ਜੀ, ਅਤੇ ਜਿਹੜਾ ਹੁਣ ਇਸ ਟਾਈਮ ਹੈਗਾ ਗੁਰਦੁਆਰਾ ਸਾਹਿਬ ਜਾਂ ਜਿਹੜੇ ਨਨਕਾਣਾ ਸਾਹਿਬ ਦੇ ਵਿੱਚ ਹੋਰ ਗੁਰਦੁਆਰਾ ਸਾਹਿਬ ਹੈਗੇ ਹੈ, ਉਹਨਾਂ ਦੀ ਮੇਨਟੇਨੈਂਸ ਜਾਂ ਲੁੱਕ ਆਫਟਰ ਕਹਿ ਲਓ, ਉਹ ਇਸ ਟਾਈਮ ਕੌਣ ਕਰ ਰਿਹਾ ਹੈ?
9: ਬਸ ਵੈਸੇ ਤਾਂ ਉੱਥੇ ਜਿਵੇਂ ਆਪਣੇ ਪਾਕਿਸਤਾਨ ਇੰਡੀਆ ਦੇ ਵਿੱਚ SGPC ਹੈਗੀ ਹੈ, ਇੱਦਾਂ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਪਾਕਿਸਤਾਨ ਦੇ ਵਿੱਚ ਵੀ, ਉਹ ਜਿਹੜੀ ਸਾਰੇ ਗੁਰਦੁਆਰਿਆਂ ਦੀ ਦੇਖ ਰੇਖ ਕਰਦੀ ਹੈ। ਪਰ ਇਹਨਾਂ ਦੇ ਉੱਤੇ ਇੱਕ ਗੌਰਮੈਂਟ ਦਾ ETP ਡਿਪਾਰਟਮੈਂਟ ਹੈ ਜਿਹੜਾ, ਜਿਹਨੂੰ ਐਕੁਏਸ਼ਨ ਬੋਰਡ ਕਹਿੰਦੇ ਆ, ਉਹ ਇਹਨਾਂ ਸਾਰਿਆਂ ਗੁਰਦੁਆਰਿਆਂ ਨੂੰ ਲੁੱਕ ਆਫਟਰ ਕਰਦਾ ਹੈ, ਪਲੱਸ ਜਿਹੜੀਆਂ ਹਿਸਟੋਰੀਕਲ ਬਿਲਡਿੰਗਸ ਨੇ ਜਾਂ ਹਿਸਟੋਰੀਕਲ ਕੋਈ ਵੀ ਪਾਕਿਸਤਾਨ ਦੇ ਵਿੱਚ ਸਥਾਨ ਹੈਗੇ ਆ, ਇਹ ਸਾਰੇ ਲੁੱਕ ਆਫਟਰ ਉਹਨਾਂ ਦੀ ਉਹ ਬੋਰਡ ਕਰਦਾ ਜੀ।
8: ਅਤੇ ਤੁਸੀਂ ਇਹਨਾਂ ਨੂੰ ਕਿਵੇਂ ਅਪਰੋਚ ਕੀਤਾ, ਕਿਵੇਂ ਤੁਹਾਨੂੰ ਇਹ ਸੇਵਾ ਮਿਲੀ?
9: ਜੀ ਭਾਈ ਸਾਹਿਬ, ਅਸੀਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਅਸੀਂ 2013 ਤੋਂ ਲਗਾਤਾਰ ਕੰਟੀਨਿਊ ਜਾ ਰਹੇ ਹਾਂ ਜੀ, ਔਰ ਸਭ ਤੋਂ ਪਹਿਲਾਂ ਮੈਂ ਨੋਟ ਇਹ ਕੀਤਾ ਜੀ ਵੀ ਉੱਥੇ ਅਮੈਰੀਕਾ, ਕਨੇਡਾ, ਆਸਟ੍ਰੇਲੀਆ ਦੀਆਂ ਸੰਗਤਾਂ ਨੇ, UK ਦੀਆਂ ਸੰਗਤਾਂ ਨੇ ਸਰਾਵਾਂ ਉੱਥੇ ਕੁਛ ਬਣਾਈਆਂ ਹੋਈਆਂ ਜੀ, ਪਲੱਸ ਉਹਨਾਂ ਨੇ ਕੁਛ ਗੁਰਦੁਆਰੇ ਦੀ ਮੈਂਟੇਨੈਂਸ ਇਹ ਗੌਰਮੈਂਟ ਤੋਂ ਲਈ ਆ। ਅਤੇ ਸਾਡੇ ਵੀ ਮਨ 'ਚ ਇਹੀ ਸੀ ਵੀ ਅਸੀਂ ਹਰ ਸਾਲ ਜਾਂਦੇ ਹਾਂ ਜੀ, 20-22 ਲੱਖ ਰੁਪਏ ਅਸੀਂ ਹੋਟਲਾਂ ਨੂੰ ਦੇ ਜਾਂਦੇ ਹਾਂ ਕਿਉਂਕਿ ਹੋਟਲਾਂ 'ਚ ਰਹਿਣਾ ਪੈਂਦਾ ਜੀ ਆਪਣੀ ਜਦੋਂ ਆਸਟ੍ਰੇਲੀਆ ਦੀ ਸੰਗਤ ਜਾਂਦੀ ਹੈ। ਅਤੇ ਸਾਡੇ ਮਨ 'ਚ ਇਹ ਆਇਆ ਵੀ ਕਿਉਂ ਨਾ ਆਪਾਂ ਇੱਦਾਂ ਇਹਨਾਂ ਨੂੰ ਅਪਰੋਚ ਕਰਕੇ ਅਤੇ ਆਪਾਂ ਇਹਨਾਂ ਨੂੰ ਉੱਥੇ ਸਾਡੇ ਕੋਲ ਕੋਈ ਜਗ੍ਹਾ ਲਈ ਜਾਵੇ ਜਿਹਦੇ ਕਰ ਅਸੀਂ ਸਿਰਫ ਮੰਗੀ ਤਾਂ ਉਹਨਾਂ ਕੋਲ ਸਰਾਂ ਦੀ ਜਗ੍ਹਾ ਸੀ, ਪਰ ਵਾਹਿਗੁਰੂ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਕਿਰਪਾ ਨਾਲ ਸਾਨੂੰ ਗੁਰਦੁਆਰਾ ਸਾਹਿਬ ਦੀ ਉਹਨਾਂ ਸੇਵਾ ਜਿਹੜੀ ਹੈਗੀ ਨਾਲ ਬਖਸ਼ਿਸ਼ ਕਰ ਦਿੱਤੀ। ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਰੋਗੇ ਤਾਂ ਅਸੀਂ ਉਹਨਾਂ ਨੂੰ ਮਤਲਬ ਨਾ ਨਹੀਂ ਕਰ ਪਾਏ, ਉਸ ਸਟੇਟਵੇ ਮੈਂ ਕਿਹਾ ਜੀ ਅਸੀਂ ਸੰਗਤ ਸੇਵਾ ਜ਼ਰੂਰ ਕਰਾਂਗੇ। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਕੋਲੋਂ ਸਾਰਾ ਇਹਦਾ ਪ੍ਰਪੋਜ਼ਲ ਬਣਵਾ ਕੇ ਲਿਆ ਜੀ, ਅਸੀਂ ਕੀ ਕੁਛ ਕਰਾਂਗੇ, ਪਲੱਸ ਇਹਦੇ ਸਾਰੇ ਨਕਸ਼ੇ ਵਗੈਰਾ ਬਣਾ ਕੇ, ਮਤਲਬ ਮੈਨੂੰ 4 ਸਾਲ ਹੋ ਗਏ ਇਸ ਚੀਜ਼ ਨੂੰ ਲੱਗੀਆਂ ਜੀ। ਸਾਰਾ ਕੁਛ ਦੇਣ ਤੋਂ ਬਾਅਦ ETP ਦੇ ਜਿਹੜੇ ਉਹਨਾਂ ਦਾ ਮੈਂ ਜਿਹੜੇ ਵੱਡੇ ਡਿਪਾਰਟਮੈਂਟ ਦੇ ਆਫਿਸਰ ਨੇ ਉਹਨਾਂ ਦਾ, ਪਲੱਸ ਜਿਹੜੀ ਸਾਡੀ ਉੱਥੋਂ ਦੇ ਸੰਗਤ ਹੈਗੀ, ਸਿੱਖ ਸੰਗਤ ਹੈਗੀ ਜਿਨ੍ਹਾਂ ਨੇ ਸਾਡਾ ਇਸ 'ਚ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ।
7: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
6: ਸਵਾਲ ਕਰਦੇ ਹਾਂ ਕਿ ਇੰਟਰਵਿਊ ਚੰਗੀ ਲੱਗ ਰਹੀ ਹੋਵੇਗੀ, ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ, ਬਾਕੀ ਦਾ ਹਿੱਸਾ ਅਗਲੇ ਸੈਗਮੈਂਟ ਦੇ ਵਿੱਚ ਚਲਾਵਾਂਗੇ। ਨਾਲ ਦੀ ਨਾਲ ਮੈਂ ਪੁੱਛ ਰਿਹਾ ਸੀ ਕਿ ਜੋ RBI ਨੇ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੈਸ਼ ਰੇਟ, ਅਧਿਕਾਰਤ ਕੈਸ਼ ਰੇਟ ਨੂੰ ਜੋ ਹੈ 0.25% ਵਧਾ ਦਿੱਤਾ, ਇਹਦਾ ਅਸਰ ਕਿੰਨਾ ਕੁ ਦੇਖ ਰਹੇ ਹੋ ਆਪਣੇ ਉੱਤੇ, ਆਪਣੇ ਬਜਟ ਦੇ ਉੱਤੇ, ਇਹ ਵੀ ਜ਼ਰੂਰ ਦੱਸਿਓ। ਇੱਧਰ ਇਸੇ ਰਿਗਾਰਡਿੰਗ ਸਾਨੂੰ ਮੈਸੇਜ ਆਇਆ ਜੀ ਅਮਰਿਤ ਜੀ ਦਾ, ਕਹਿ ਰਹੇ ਨੇ RBI ਰੇਟਸ ਹੁਣ ਇੰਨੀ ਟੈਨਸ਼ਨ ਨਹੀਂ ਦਿੰਦੇ ਕਿਉਂਕਿ ਸਾਡੀ ਟੈਨਸ਼ਨ ਹੈ, ਉਹਦੇ ਨਾਲ RBI ਨੂੰ ਕੋਈ ਫਰਕ ਨਹੀਂ ਪੈਂਦਾ, ਇਸ ਲਈ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਇੱਦਾਂ ਹੀ ਟੈਨਸ਼ਨ ਫਰੀ, ਸਟ੍ਰੈਸ ਫਰੀ ਜ਼ਿੰਦਗੀ ਜੀਣੀ ਚਾਹੀਦੀ ਆ। ਅਗਰ ਮੇਰੇ ਕੋਲ ਟਿਕਟਸ ਹੁੰਦੀਆਂ ਜਾਂ ਕੋਈ ਗਿਫਟ ਹੁੰਦੀ, ਮੈਂ ਜ਼ਰੂਰ ਤੁਹਾਡਾ ਨਾਮ ਅੱਜ ਕੱਢ ਦੇਣਾ ਸੀ। ਬਹੁਤ ਵਧੀਆ, ਸ਼ੁਕਰੀਆ ਜੀ। ਔਰ ਇੱਧਰ ਟਾਰਨੇਟ, ਵਿਕਟੋਰੀਆ ਦੇ ਟਾਰਨੇਟ ਤੋਂ ਮੈਸੇਜ ਆਇਆ ਜੀ ਅਮਰ ਸ਼ੋਕਰ ਜੀ ਦਾ, ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਬ੍ਰੋ, ਬਹੁਤ ਸੋਹਣਾ ਸ਼ੋਅ ਚੱਲ ਰਿਹਾ ਹੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਤੁਹਾਨੂੰ ਇੱਕ ਸੋਹਣਾ ਗਾਣਾ ਵੀ ਹੁਣ ਸੁਣਵਾ ਦਿੰਦੇ ਹਾਂ ਜੀ, ਫਿਰ ਇੱਕ ਛੋਟੀ ਜਿਹੀ ਬ੍ਰੇਕ 'ਤੇ ਆਉਂਦੇ ਹਾਂ ਵਾਪਸ।

0: SBS स्पोर्ट खेड प्रेमियों लई साइकलिंग मोटर स्पोर्ट्स विश्व एथलेटिक्स अते होर बहुत कुछ लई पहले दर्जे दी मंजिल है sbs.com.au/sport उते जाओ।
1: All across America, Spectrum Business is helping small businesses do more within their budget. Like in Rochester, we're at this computer coding class where fiber-powered internet keeps ideas flowing free forever. And in Austin, our fast, reliable internet lets this gym stream classes all day.
2: One more, let's go.
1: Free forever. Get business internet advantage free forever when you get 4 mobile lines. Visit spectrum.com/freeforlife to find out how. Spectrum Business.
3: Spectrum internet is powered by fiber and connected to the premises by coaxial lines. Restrictions apply. Services not available in all areas.
4: Want instant MVP status? Join the new Dick's Scorecard Plus program. For $99, Scorecard Plus members enjoy 1 year packed with perks. Like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
5: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
1: All across America, Spectrum Business is helping small businesses do more within their budget. Like in Rochester, we're at this computer coding class where fiber-powered internet keeps ideas flowing free forever. And in Austin, our fast, reliable internet lets this gym stream classes all day.
2: One more, let's go.
1: Free forever. Get business internet advantage free forever when you get 4 mobile lines. Visit spectrum.com/freeforlife to find out how. Spectrum Business.
3: Spectrum internet is powered by fiber and connected to the premises by coaxial lines. Restrictions apply. Services not available in all areas.
6: ਸੋ ਵੈਲਕਮ ਬੈਕ ਜੀ, ਸਵਾਗਤ ਹੈ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਰਿੰਗਰਾ ਤੁਹਾਡੇ ਨਾਲ। ਸੋ ਪਿਛਲੇ ਹਿੱਸੇ ਦੇ ਵਿੱਚ ਗੱਲਬਾਤ ਆਪਾਂ ਕਰ ਰਹੇ ਸਾਂ ਸਰਬਜੀਤ ਸਿੰਘ ਜੀ ਦੇ ਨਾਲ, ਜਿਨ੍ਹਾਂ ਦੀ ਸੰਸਥਾ ਨੂੰ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਆਰਾ ਸਾਹਿਬ ਦੀ ਸੇਵਾ ਸੰਭਾਲ ਦੀ ਜੋ ਹੈ ਜ਼ਿੰਮੇਵਾਰੀ ਮਿਲੀ ਹੈ। ਆਓ ਉਸੇ ਇੰਟਰਵਿਊ ਦਾ ਅਗਲਾ ਹਿੱਸਾ ਤੁਹਾਨੂੰ ਸੁਣਾਉਂਦੇ ਹਾਂ।
7: ਤੁਸੀਂ ਹੋ SBS ਪੰਜਾਬੀ ਦੇ ਨਾਲ।
8: ਉਹਨਾਂ ਨੇ ਜਿਵੇਂ ਤੁਹਾਡੇ ਕੋਲੋਂ ਇਹਦੀ ਪ੍ਰਪੋਜ਼ਲ ਲਈ ਪ੍ਰੋਜੈਕਟ ਪੂਰਾ ਪਲਾਨ ਡਰਾ ਕਰਕੇ ਦਿਖਾਇਆ ਗਿਆ, ਤੇ ਐਂਡ ਦੇ ਵਿੱਚ ਜਦੋਂ ਇਹ ਕੰਪਲੀਟ ਹੋ ਜਾਏਗਾ ਉਸ ਟਾਈਮ ਕਿਵੇਂ ਧਿਆਨ 'ਚ ਰੱਖਿਆ ਜਾਏਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਤੁਹਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਉਹਨਾਂ ਉੱਤੇ ਖਰੇ ਉਤਰੇ ਆ ਕਿ ਨਹੀਂ?
9: ਜੀ ਭਾਈ ਸਾਹਿਬ, ਅਸੀਂ ਤਾਂ ਹੁਣ ਦੇਖੋ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਪਰਮਾਤਮਾ ਨੂੰ ਅਸੀਂ ਹਾਜ਼ਰ ਜਾਣ ਕੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਪ੍ਰੋਪਰ ਵੀ ਅਸੀਂ ਖੁਦ ਵੀ ਇਹਨੂੰ ਲੁੱਕ ਆਫਟਰ ਕਰਾਂਗੇ, ਪਲੱਸ ਜਿਹੜੀ ਸਰਾਂ ਹੈਗੀ ਹੈ ਜੀ ਉਹਦੇ ਵਿੱਚ ਅਸੀਂ ਆਸਟ੍ਰੇਲੀਆ ਦਾ ਕੋਈ ਵੀ ਸੰਗਤ ਜਾਂਦੀ ਆ, ਕਿਤੋਂ ਵੀ ਕੋਈ ਜੰਗ ਜਾ ਸਕਦਾ ਤੇ ਉਹ ਰਹਿ ਸਕਦਾ ਹੈਗਾ ਜੀ। ਪਰ ਜਿਸ ਤਰ੍ਹਾਂ ਕੋਈ ਵੀ ਅਮਰੀਕਾ ਜਾਂ ਕੈਨੇਡਾ ਤੋਂ ਜਿਹੜੇ ਬੰਦੇ ਸਾਡੇ ਨਾਲ ਜਾਣਕਾਰ ਨੇ ਜਾਂ ਜਿਹੜਾ ਸਾਡੇ ਨਾਲ ਸਹਿਯੋਗ ਦੇ ਰਹੇ ਨੇ, ਹੈ ਨਾ ਜੀ, ਉਹਨਾਂ ਵਾਸਤੇ ਅਸੀਂ ਇਹ ਚੀਜ਼ ਦਾ ਉਹ ਕਰਾਂਗੇ। ਪਲੱਸ ਸਾਡੇ ਜਿਹੜੇ ਅਸੀਂ ਲੋਕਲ ਉੱਥੇ ਦੇ ਆਫਿਸ਼ੀਅਲੀ ਮੈਂਬਰ ਆਪਣੇ ਔਰਗਨਾਈਜੇਸ਼ਨ ਦੇ ਬਣਾਏ ਨੇ, ਉਹ ਉੱਥੇ ਹਰ ਟਾਈਮ ਹੋਣਗੇ ਜਿਹੜੇ ਇਹਦਾ ਲੁੱਕ ਆਫਟਰ ਕਰਨਗੇ ਜੀ ਸਾਰੀ।
8: ਠੀਕ ਹੈ ਜੀ, ਕਿਉਂਕਿ ਉੱਥੇ ਲੋਕਲ ਹੋਣਾ ਚਾਹੀਦਾ, ਕਿਉਂਕਿ ਮਟੀਰੀਅਲ ਵਗੈਰਾ ਜੋ ਵੀ ਹੈਗਾ ਡੇਲੀ ਬੇਸਿਸ ਦੇ ਉੱਤੇ ਕੋਈ ਨਾ ਕੋਈ ਉੱਥੇ ਹੋਣਾ ਜ਼ਰੂਰੀ ਹੈਗਾ।
9: ਜੀ ਸਰ, ਸਾਡੇ ਮੇਰੇ ਉੱਥੇ 4 ਤੋਂ 6 ਬੰਦੇ ਜਿਹੜੇ ਇਸ ਟਾਈਮ ਹੈਗੇ ਜਿਹੜੇ ਆਫਿਸ਼ੀਅਲੀ ਅਸੀਂ ਉਹਨਾਂ ਨੂੰ ਆਪਣੀ ਔਰਗਨਾਈਜੇਸ਼ਨ ਦੇ ਵਿੱਚ ਆਸਟ੍ਰੇਲੀਆ ਸੰਗਤ ਦੇ ਵਿੱਚ ਉਹਨਾਂ ਨੂੰ ਲਿਆ ਹੈ ਜੀ, ਅਤੇ ਪ੍ਰੋਪਰ ਉਹ ਸਾਡਾ ਹਰ 24 ਆਵਰ ਸਾਡਾ ਉੱਥੇ ਸਾਥ ਦੇਣਗੇ ਜੀ।
8: ਜੀ, ਤੁਹਾਡੇ ਇਸ ਉਪਰਾਲੇ ਨੂੰ ਫਲ ਲੱਗਿਆ, ਤੁਸੀਂ ਢਾਈ ਕਹਿ ਰਹੇ ਹੋ ਕਾਫੀ ਦੇਰ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਸੀਗੇ ਅਤੇ ਤੁਹਾਨੂੰ ਸੇਵਾ ਮਿਲੀ ਹੈਗੀ ਹੈ, ਇਹਦੇ ਵਾਸਤੇ ਬਹੁਤ ਬਹੁਤ ਵਧਾਈ। ਅਤੇ ਚਲਦੇ ਚਲਦੇ ਤੁਸੀਂ ਆਪਣੀ ਜਿਹੜੀ ਔਰਗਨਾਈਜੇਸ਼ਨ ਹੈਗੀ ਹੈ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਔਰਗਨਾਈਜੇਸ਼ਨ, ਇਹਦੇ ਵਿੱਚ ਦੱਸੋ ਕਿ ਤੁਸੀਂ ਹੁਣ ਤੱਕ ਕਹਿੰਦੇ ਹੋ ਕਿ ਕਾਫੀ ਦੇਰ ਤੋਂ ਯਾਤਰਾਵਾਂ ਕਰਾ ਰਹੇ ਹੋ, 2013 ਤੋਂ ਲੈ ਕੇ ਜਾ ਰਹੇ ਹੋ, ਹੁਣ ਤੱਕ ਕਿੰਨੇ ਕੁ ਆਸਟ੍ਰੇਲੀਅਨ ਸੰਗਤ ਦੇ ਮੈਂਬਰ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ ਕਰ ਚੁੱਕੇ ਹੈ?
9: ਭਾਈ ਸਾਹਿਬ ਜੀ, ਮੈਂ ਹਾਲੇ ਇਸ ਦੇ ਵਿੱਚ ਟੋਟਲ ਤਾਂ ਨਹੀਂ ਕੀਤਾ, ਪਰ ਅਪਰੋਕਸੀਮੇਟਲੀ ਹਰ ਸਾਲ ਹੀ 60 ਤੋਂ 70 ਬੰਦੇ ਜਿਹੜੇ ਹੈਗੇ ਸਾਡੇ ਨਾਲ ਉੱਥੇ ਵਿਜ਼ਿਟ ਕਰਦੇ ਨੇ। ਇਹ ਤਾਂ ਸਰ ਜਿਹੜੇ ਗੁਰਪੁਰਬ 'ਤੇ ਕਰਦੇ ਨੇ, ਉਸ ਤੋਂ ਬਿਨਾਂ ਕੋਈ ਵੀ ਜਦੋਂ ਵੀ ਜਾਣਾ ਚਾਹੇ, 2 ਮੈਂਬਰ 4 ਮੈਂਬਰ ਮੈਂ ਉਹਨਾਂ ਦੀ ਪ੍ਰੋਪਰ ਹੈਲਪ ਕਰਦਾ ਜੀ, ਪ੍ਰੋਪਰ ਉਹਨਾਂ ਦੇ ਵੀਜ਼ੇ ਦਾ ਔਰ ਪ੍ਰੋਪਰ ਉਹਦੀ ਗਾਈਡੈਂਸ ਦਾ ਮੈਂ ਸਾਰਾ ਧਿਆਨ ਰੱਖ ਕੇ ਉਹਨਾਂ ਦਾ ਟੂਰ ਅਰੇਂਜ ਕਰਾ ਕੇ ਦਿੰਦਾ ਜੀ। ਅਤੇ ਮਤਲਬ ਮੋਸਟਲੀ ਜਦੋਂ ਵੀ ਅਸੀਂ ਜਾਂਦੇ ਹਾਂ, ਹੁਣ ਇਸ ਸਾਲ ਵੀ ਤੁਹਾਨੂੰ ਦੱਸ ਦਈਏ ਤੁਹਾਡੇ ਮਾਧਿਅਮ ਨਾਲ ਜੀ, 21 ਨਵੰਬਰ 2026 ਤੋਂ ਲੈ ਕੇ 1 ਦਸੰਬਰ 2026 ਤੱਕ ਦਾ ਫਿਰ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਟੂਰ ਰੱਖਿਆ ਜੀ, ਇਹ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਉੱਤੇ ਇਹ ਟੂਰ ਰੱਖਿਆ ਜੀ। ਹਰ ਸਾਲ ਜਿਹੜਾ ਹੁੰਦਾ ਇਹ ਟੂਰ ਉਹਨਾਂ ਦੇ ਗੁਰਪੁਰਬ ਹੁੰਦਾ ਹੈ, ਜਿਹਦੇ ਵਿੱਚ ਮੈਂ ਆਪ ਨਾਲ ਖੁਦ ਜਾਂਦਾ ਜੀ, ਅਤੇ ਸਾਰੀ ਸੰਗਤ ਨੂੰ ਜਿੰਨਾ ਵੀ ਵੱਧ ਤੋਂ ਵੱਧ ਮਤਲਬ ਮੈਨੂੰ ਉਹਨਾਂ ਨੂੰ ਮੈਂ ਦੇ ਸਕਾਂ ਫੈਸਿਲਿਟੀ, ਮੈਂ ਉਹਨਾਂ ਦਾ ਖਿਆਲ ਰੱਖਦਾ ਜੀ। ਮੈਂ ਤੁਹਾਡਾ ਥੈਂਕ ਯੂ ਕਹਿੰਦਾ ਜੀ ਬਹੁਤ ਬਹੁਤ, ਵੀ ਜਿਹੜਾ ਤੁਸੀਂ ਮੈਨੂੰ ਜਿਹੜਾ ਇਹਨਾਂ ਦੇ ਰੂਬਰੂ ਕਰਕੇ ਤੁਸੀਂ ਸੰਗਤ ਤੱਕ ਮੇਰੀ ਜਿਹੜੀ ਆਵਾਜ਼ ਹੈ ਤੇ ਉਹ ਪਹੁੰਚਾਈ ਹੈ ਜੀ।
8: ਤੇ ਗੱਲਬਾਤ ਖਤਮ ਕਰਨ ਤੋਂ ਪਹਿਲਾਂ ਕੋਈ ਹੋਰ ਅਪੀਲ ਤੁਸੀਂ ਸੰਗਤ ਨੂੰ ਕਰਨੀ ਚਾਹੁੰਦੇ ਹੋ? ਸਿੱਖ ਕਮਿਊਨਿਟੀ ਜਿਹੜੀ ਆਸਟ੍ਰੇਲੀਆ ਦੀ ਹੈਗੀ ਹੈ, ਕੋਈ ਤੁਸੀਂ ਅਪੀਲ ਕਰਨੀ ਚਾਹੋ?
9: ਜੀ ਭਾਈ ਸਾਹਿਬ ਜੀ, ਮੈਂ ਇਹ ਕਹਿੰਦਾ ਜੀ ਗੁਰੂ ਸਾਹਿਬ ਦੀ ਕਿਰਪਾ, ਜੇ ਸਾਨੂੰ ਆਸਟ੍ਰੇਲੀਆ ਸੰਗਤ ਨੂੰ ਇਹ ਕਮਿਊਨਿਟੀ ਸਾਡੀ ਨੂੰ ਇਹ ਜਿਹੜਾ ਹੈਗਾ ਕਹਿ ਲਓ ਅਵਸਰ ਮਿਲਿਆ, ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿੰਨਾ ਵੀ ਕੋਈ ਆਪਣਾ ਸੰਗਤ ਕੋਈ ਵੀ ਚਾਹੇ ਆਪਣਾ ਤਿਲ ਫੁੱਲ ਜਿਹੜੀ ਹੈਗੀ ਹੈ ਉਹ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਆਸਟ੍ਰੇਲੀਆ ਸੰਗਤ ਦਾ ਅਕਾਊਂਟ ਹੈਗਾ ਜੀ, ਤੁਸੀਂ ਉਹਦੇ ਉੱਤੇ ਉਹਦੇ ਜਿੰਨਾ ਵੀ ਤੁਸੀਂ ਆਪਣਾ ਕਰਨਾ ਚਾਹੋ ਤੇ ਤੁਸੀਂ ਆਪਦਾ ਐਜ ਏ ਉਹ ਕਰ ਸਕਦੇ ਹੈਗੇ ਹੋ, ਤੁਸੀਂ ਉਹਦੇ ਤੇ ਮੈਂ ਕਹਿ ਲਓ ਡੋਨੇਸ਼ਨ ਕਹਿ ਲਓ ਦਾਨ ਕਹਿ ਲਓ, ਹੈ ਨਾ ਜੀ। ਤੇ ਸੈਕਿੰਡ ਸਾਡੇ ਕੋਲ ਜਿਹੜਾ ਇੱਕ ਹੋਰ ਹੈਗਾ ਜੀ, ਸਾਡੇ ਜੇ ਤੁਹਾਡੇ ਮਾਧਿਅਮ ਦੱਸ ਦਈਏ ਵੀ ਕੋਈ ਵੀ ਜਿਹੜਾ ਉੱਥੇ ਸਾਨੂੰ ਉਹਦੇ ਚ ਡੋਨੇਸ਼ਨ ਦਿੰਦਾ ਤੇ ਉਹ ਉਹਦਾ ਟੈਕਸੇਬਲ ਡਿਡਕਸ਼ਨ ਮਤਲਬ ਕਹਿ ਲਓ ਵੀ ਆਪਾਂ ਗੌਰਮੈਂਟ ਦੇ ਉਹਦੇ ਚ ਤਾਂ ਤੁਸੀਂ ਲੈ ਸਕਦੇ ਹੈਗੇ ਜੀ। ਇਹ ਅਸੀਂ ਵੱਡੀ ਸਭ ਤੋਂ ਵੱਡੀ ਇੱਥੇ ਗੌਰਮੈਂਟ ਤੋਂ ਫੈਸਿਲਿਟੀ ਲਈ ਹੈ ਜੀ, ਅਸੀਂ ਪ੍ਰੋਪਰ ਇਹਦਾ ਕਹਿ ਲਓ ਇੱਥੇ ਅਕਾਊਂਟ ਖੋਲ੍ਹ ਕੇ ਪ੍ਰੋਪਰ ਅਸੀਂ ਹਰ ਤਰੀਕ ਆਸਟ੍ਰੇਲੀਆ ਦੇ ਰੂਲਸ ਦੇ ਨਾਲ ਅਸੀਂ ਸਾਰਾ ਕੁਛ ਕਰਦੇ ਪਏ ਹਾਂ ਜੀ।
8: ਨਾਲੇ ਕੁਛ ਇੱਥੇ ਆਸਟ੍ਰੇਲੀਆ ਦੇ ਵਿੱਚ ਐਕਸਪਰਟਸ ਵੀ ਹੋਣਗੇ ਜਿਹੜੇ ਕਿ ਮੇਨਟੇਨੈਂਸ ਦੇ ਵਿੱਚ ਜਾਂ ਕਹਿ ਲਓ ਕਿ ਕੰਸਟਰਕਸ਼ਨ ਦੀ ਤੁਹਾਡੀ ਹੈਲਪ ਕਰ ਸਕਦੇ ਹੈ
9: ਜੀ ਭਾਈ ਸਾਹਿਬ। ਪਰ ਉਹ ਜਿਹੜੇ ਉੱਥੇ ਹੈਗੇ ਜੀ ਲੋਕਲ ਜਿਹੜੇ ਹੈਗੇ ਜੀ, ਅਸੀਂ ਉਹਨਾਂ ਤੋਂ ਵਿਊਜ਼ ਆਪਣੇ ਲਏ ਹੈਗੇ ਜੀ, ਜਿਸ ਤਰ੍ਹਾਂ ਅਸੀਂ ਨਕਸ਼ੇ ਤਿਆਰ ਕਰਨੇ ਸੀਗੇ ਜੀ ਸਰਾਂ ਦੇ, ਹੈ ਨਾ। ਸਾਡੀ ਇੰਡੀਆ ਤੋਂ ਹੈਲਪ ਕੀਤੀ ਹੈ, ਇੱਥੋਂ ਆਸਟ੍ਰੇਲੀਆ ਤੋਂ ਸਾਡੀ ਇੱਕ ਦੋ ਜਿਹੜੇ ਆਰਕੀਟੈਕਟਸ ਨੇ ਸਾਡੇ ਮਿੱਤਰ ਹੈਗੇ ਨੇ, ਉਹਨਾਂ ਨੇ ਸਾਡੀ ਇਸ ਚੀਜ਼ ਹੈਲਪ ਕੀਤੀ ਹੈ, ਕਾਫੀ ਉਹਨਾਂ ਨੂੰ ਜਿਹੜਾ ਸਹਿਯੋਗ ਦਿੱਤਾ ਸਰ।
8: ਠੀਕ ਹੈ ਜੀ, ਤੇ ਕਿੰਨੇ ਕੁ ਕਮਰਿਆਂ ਦੀ ਸਰਾਂ ਤੁਸੀਂ ਉੱਥੇ ਪਲਾਨ ਕਰ ਰਹੇ ਹੋ?
9: ਭਾਈ ਸਾਹਿਬ ਇਸ ਟਾਈਮ 40 ਕਮਰਿਆਂ ਦੀ ਅਸੀਂ ਸਰਾਂ ਅਸੀਂ ਕਰ ਰਹੇ ਹੈਗੇ ਹਾਂ ਜੀ, ਵੀ 40 ਕਮਰੇ ਬਣਾਉਣ ਦਾ ਸਾਡਾ ਉਪਰਾਲਾ ਹੈ ਜੀ। ਬਾਕੀ ਉਸ ਤੋਂ ਬਾਅਦ ਅੱਗੇ ਮਤਲਬ ਫਿਊਚਰ 'ਚ ਵੀ ਅੱਗੇ ਪਲਾਨਿੰਗ ਵਾਸਤੇ ਸਾਈਡ 'ਤੇ ਸਾਡੇ ਕੋਲ ਹੈਗੀ ਹੈ ਪਲੇਸ, ਜੇ ਸਾਡੇ ਕੋਲ ਮਤਲਬ ਅੱਗੇ ਜਿਵੇਂ ਜਿਵੇਂ ਪ੍ਰੋਜੈਕਟ ਦਾ ਸਾਨੂੰ ਅੱਗੇ ਉਹ ਕਰਨਗੇ ਤੇ ਆਪਾਂ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅੱਗੇ ਤਿਆਰ ਕਰਾਂਗੇ ਜੀ।
8: ਵੈਸੇ ਤਾਂ ਜਿਹੜੇ ਸਿੱਖ ਗੁਰਦੁਆਰਾ ਸਾਹਿਬ ਹੁੰਦੇ ਆ ਇਹਨਾਂ ਦੇ ਵਿੱਚ ਕਿਸੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ, ਸਾਰਿਆਂ ਨੂੰ ਵੈਲਕਮ ਕੀਤਾ ਜਾਂਦਾ, ਪਰ ਫਿਰ ਵੀ ਜੇ ਕੋਈ ਆਸਟ੍ਰੇਲੀਆ ਵਿੱਚ ਉੱਥੇ ਜਾਏ ਤਾਂ ਇਸ ਸਰਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੈਫਰੈਂਸ ਮਿਲੇਗੀ ਠਹਿਰਨ ਵਾਸਤੇ?
9: ਨਹੀਂ ਭਾਈ ਸਾਹਿਬ, ਸਾਰੀ ਸੰਗਤ ਵਾਸਤੇ ਆਸਟ੍ਰੇਲੀਆ ਦੀ ਸੰਗਤ ਦਾ ਪ੍ਰੈਫਰੈਂਸ ਮਿਲੇਗੀ ਜੀ, ਮਿਲੇਗੀ। ਪਲੱਸ ਕੋਈ ਵੀ ਜਾ ਕੇ ਹੈ ਨਾ ਜੀ ਕਿਤੋਂ ਵੀ ਠਹਿਰ ਸਕਦਾ, ਇਹਦੇ ਵਿੱਚ ਅਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਉਹ ਨਹੀਂ ਰੱਖਿਆ ਜੀ ਵੀ ਇਹ ਸਪੈਸ਼ਲ ਹੀ ਉਹਨਾਂ ਵਾਸਤੇ, ਪਰ ਆਸਟ੍ਰੇਲੀਆ ਸੰਗਤ ਸਾਡੀ ਜਿਹੜੀ ਹੈਗੀ ਹੈ ਉਹਦੀ ਸਾਡੀ ਫਸਟ ਪ੍ਰੈਫਰੈਂਸ ਸਾਡੀ ਆਸਟ੍ਰੇਲੀਆ ਸੰਗਤ ਨੂੰ ਹੋਏਗੀ ਜਿਹੜੀ ਆਪਣੀ ਤਿਲ ਫੁੱਟ ਲਾ ਕੇ ਸਾਡੇ ਨਾਲ ਸਾਰਾ ਸਹਿਯੋਗ ਕਰ ਰਹੀ ਹੈ ਜੀ।
8: ਠੀਕ ਹੈ ਜੀ, ਸਰਬਜੀਤ ਸਿੰਘ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈ, ਤੁਸੀਂ ਕਾਫੀ ਵੱਡਾ ਉਪਰਾਲਾ ਵਿੱਢਿਆ, ਸਾਡੀਆਂ ਬੈਸਟ ਵਿਸ਼ਿਸ ਤੁਹਾਡੇ ਨਾਲ ਹੈਗੀਆਂ ਜੀ, ਤੇ ਅੱਜ ਗੱਲਬਾਤ ਕਰਨ ਵਾਸਤੇ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰਾਂਗੇ ਅੱਗੇ ਚੱਲ ਕੇ ਇਸ ਪ੍ਰੋਜੈਕਟ ਦੀ ਪ੍ਰੋਗਰੈਸ ਵੀ ਅਸੀਂ ਆਪਣੇ ਭਾਈਚਾਰੇ ਨਾਲ ਸਾਂਝੀ ਕਰਦੇ ਰਹਾਂਗੇ। ਧੰਨਵਾਦ ਜੀ।
9: ਜੀ ਜੀ ਸਰ, ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ ਸਾਨੂੰ ਜਿਹੜਾ ਹੈਗਾ ਲੋਕਾਂ ਦੇ ਰੂਬਰੂ ਕਰਨ ਲਈ, ਥੈਂਕ ਯੂ ਸਰ ਐਮਪੀ ਸਿੰਘ ਜੀ।
8: ਤੇ ਹਾਜ਼ਰੀਨ, ਖੁਸ਼ੀ ਦੀ ਗੱਲ ਹੈ ਕਿ ਇਹ ਕਾਰ ਸੇਵਾ ਹੁਣ ਫਾਰਮਲੀ ਪਾਕਿਸਤਾਨ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਬਾਰੇ ਸਰਬਜੀਤ ਸਿੰਘ ਜੀ ਨੇ ਸਾਨੂੰ ਰਿਕਾਰਡ ਕਰਕੇ ਇਹ ਵਾਲਾ ਸੁਨੇਹਾ ਭੇਜਿਆ ਹੈ।
10: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। SBS ਰੇਡੀਓ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੋ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ, ਗੁਰਦੁਆਰਾ ਕਿਆਰਾ ਸਾਹਿਬ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਗੁਰਦੁਆਰਾ ਸਾਹਿਬ ਤੋਂ 1.5 ਕਿਲੋਮੀਟਰ ਦੂਰੀ 'ਤੇ ਹੈ, ਜਿਹਦਾ ਆਪਾਂ ਸੰਗੇ ਬੁਨਿਆਦ ਜਾਂ ਆਪਾਂ ਕਹਿ ਲਈਏ ਨੀਂਹ ਪੱਥਰ ਜਾਂ ਇਨੋਗ੍ਰੇਸ਼ਨ ਜਿਹੜੀ ਹੈ ਉਹ 11 ਅਪ੍ਰੈਲ ਨੂੰ ਰੱਖ ਦਿੱਤੀ ਗਈ ਹੈ ਜੀ, ਅਤੇ ਉਹਦਾ ਹੁਣ ਕਾਰਜ ਜਿਹੜਾ ਹੈਗਾ ਸੇਵਾ ਦਾ ਆਰੰਭ ਹੋਣ ਲੱਗਾ ਹੈ। ਅਸੀਂ ਆਸਟ੍ਰੇਲੀਆ ਸੰਗਤ ਨੂੰ ਬੜੇ ਵਡਭਾਗੇ ਸਮਝਦੇ ਹਾਂ, ਜਿਹੜੇ ਕਿ ਇਹ ਆਪਣੇ ਸੇਵਾ ਜਿਹੜੀ ਹੈ ਉਹ ਆਪਣੇ ਹਿੱਸੇ ਆਈ ਹੈ। ਅਸੀਂ ਆਸਟ੍ਰੇਲੀਆ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਔਰਗਨਾਈਜੇਸ਼ਨ ਇਨਕਾਰਪੋਰੇਟਡ ਦੀ ਅਗਵਾਈ ਹੇਠ ਇਹ ਜਿਹੜੀ ਸੇਵਾ ਹੈਗੀ ਹੈ ਉਹ ਆਰੰਭ ਕਰਨ ਲੱਗੇ ਹਾਂ, ਜਿਹਦੇ ਵਿੱਚ ਅਸੀਂ ਜਿਹੜੀ ਪੁਰਾਣੀ ਬਿਲਡਿੰਗ ਹੈ ਉਸ ਨੂੰ ਉਸੇ ਤਰੀਕੇ ਹੀ ਰੀਸਟੋਰ ਕਰ ਰਹੇ ਹਾਂ, ਅਤੇ ਉਹਦੇ ਨਾਲ ਅਸੀਂ ਐਕਸਪੈਂਡ ਕਰਕੇ ਵੱਡਾ ਹਾਲ ਬਣਾਉਣ ਲੱਗੇ ਹਾਂ 250-300 ਬੰਦੇ ਵਾਸਤੇ ਬੈਠਣ ਲਈ। ਪਲੱਸ ਅਸੀਂ ਨਾਲ 40 ਕਮਰੇ ਰਿਹਾਇਸ਼ ਵਾਸਤੇ ਲਾਈਕ ਏ NRI ਟਾਈਪ ਸਰਾਂ ਜਿਹਦੇ ਵਿੱਚ ਬਾਥਰੂਮ ਲੈਟਰਿੰਗ ਅਟੈਚ ਹੋਣਗੇ 40 ਕਮਰੇ ਬਣਾਉਣ ਲੱਗੇ ਹਾਂ, ਅਤੇ ਉਹਦੇ ਨੀਚੇ ਲੰਗਰ ਦੀ ਸੁਵਿਧਾ ਵੀ ਹੋਏਗੀ। ਪਲੱਸ ਨਾਲ ਜਿਹੜਾ ਆਪਣਾ ਸਰੋਵਰ ਸਾਹਿਬ ਹੈ ਉਹਦੀ ਜਿਹੜੀ ਹੈਗੀ ਹੈ ਸੇਵਾ ਉਹ ਵੀ ਆਰੰਭ ਕੀਤੀ ਜਾਏਗੀ। ਮੈਂ ਤੁਹਾਡੇ SBS ਰੇਡੀਓ ਰਾਹੀਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਵੱਧ ਚੜ੍ਹ ਕੇ ਇਹਦੇ ਸੰਗਤ ਸੇਵਾ ਵਿੱਚ ਪਾਓ ਅਤੇ ਆਪਣਾ ਜਿਹੜਾ ਜੀਵਨ ਹੈ ਸਫਲ ਕਰੋ ਜੀ। ਬਹੁਤ ਬਹੁਤ ਧੰਨਵਾਦ SBS ਰੇਡੀਓ ਜੀ।
6: ਸੋ ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਸਾਡੀ ਵੈਬਸਾਈਟ 'ਤੇ ਜਾ ਕੇ SBS ਪੰਜਾਬੀ 'ਤੇ ਜਾ ਕੇ ਗੱਲਬਾਤ ਦੁਬਾਰਾ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਸ਼ੇਅਰ ਵੀ ਕਰ ਸਕਦੇ ਹੋ। ਇੱਧਰ RBI ਦੇ ਰੇਟਸ ਬਾਰੇ ਸੁਖਵਿੰਦਰ ਜੀ ਦਾ ਵੀ ਮੈਸੇਜ ਆਇਆ, ਕਹਿ ਰਹੇ ਨੇ ਪਨੀਤ ਵੀਰੇ ਜੇ ਟੈਨਸ਼ਨ ਆਪਾਂ ਲਈਏ ਇਸਦਾ RBI 'ਤੇ ਕੋਈ ਅਸਰ ਹੋਣਾ ਨਹੀਂ ਹੈ। ਸੋ ਜਦੋਂ ਉਹਨਾਂ 'ਤੇ ਅਸਰ ਨਹੀਂ ਹੋਣਾ ਤਾਂ ਕਹਿ ਰਹੇ ਆਪਾਂ ਟੈਨਸ਼ਨ ਕਿਉਂ ਲਈਏ, ਇਸ ਕਰਕੇ ਨੋ ਟੈਨਸ਼ਨ। ਬਿਲਕੁਲ ਜੀ, ਖੁਸ਼ ਰਹੋ ਔਰ ਤੁਹਾਡੇ ਵਾਸਤੇ ਗਾਣਾ ਫਿਰ ਆਪਾਂ ਖੁਸ਼ ਖੁਸ਼ ਚਲਾ ਦਿੰਦੇ ਹਾਂ ਕਿ ਖੁਸ਼ ਬੰਦਿਆਂ ਨੂੰ ਜਾਂਦੇ ਜਾਂਦੇ। ਸੋ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਹੁਣ ਅੱਜ ਦੇ ਸ਼ੋਅ ਵਿੱਚੋਂ। ਇੱਦਾਂ ਹੀ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।